ਕਲਗੀ ਧਰ ਦਸ਼ਮ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਪ੍ਰੇਤ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆਂ ਕਹਿੰਦੇ ਹੋਏ ਅਡੋਲ ਰਹੇ।

ਅੱਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ,

ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ

ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈ ਆ ਕਰਮ ਮਿਲੈ ਨਾਹੀ ਠਾਕੁਰ ਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰਿ ਕੋ ਪੁਰਖ ਸਮਾਣਾ

ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਹੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ

ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜ

ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ ਤਿਤ ਘਰ।

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ

ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮਕੇ ਦੂਤ, ਨਾਹੀ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨਕੋ ਲੱਗੀ ਪਿਆਸ, ਅੰਮ੍ਰਿਤ ਸੇਹੀ ਖਾਹੇ, ਕਲਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ, ਜਾਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖ

ਏਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

فتح परम सम्मान्य योग चवर शतर तख्त दे मालिक

ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਾਦੋ ਦੇ ਮਹੀਨੇ ਦੀ ਵਿਚਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਨਮੁੱਖ ਰੱਖੀ ਹੈ। ਅੱਜ ਦਾ ਇਹ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ ਬਾਰਹ ਮਾਹਾਂ ਮਾਝ ਬਾਣੀ ਦੇ ਸਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਪਰ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਗਈ ਇਹ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 133 ਤੋਂ ਆਰੰਭ ਹੋ ਕੇ 136 ਅੰਗ ਤੱਕ ਸੰਪੂਰਨ ਹੁੰਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ 14 ਪੌੜੀਆਂ ਦਰਜ ਕੀਤੀਆਂ ਨੇ ਬਾਰਹ ਮਾਹਾਂ ਦੀਆਂ। 14 ਪੌੜੀਆਂ ਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਪਹਿਲੀ ਪੌੜੀ ਵਸਤੂ ਨਿਰਦੇਸ਼ਕ ਮੰਗਲ ਹੈ, ਜਿਹਨੂੰ ਆਰੰਭਤਾ ਮੰਗਲ ਕਿਹਾ ਜਾਂਦਾ ਹੈ, ਬੀਜ ਮੰਤਰ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜੀ ਅਖੀਰਲੀ ਪੌੜੀ ਹੈ ਉਹ ਸਮਾਪਤੀ ਮੰਗਲ ਹੈ, ਸੰਪੂਰਨਤਾ ਸ਼ੁਕਰਾਨਾ ਮੰਗਲ ਜਿਹਨੂੰ ਕਿਹਾ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ 6ਵੇਂ ਮਹੀਨੇ ਦੀ ਵਿਚਾਰ 7ਵੀਂ ਪੌੜੀ ਵਿੱਚ ਆਖੀ ਹੈ। ਭਾਦੋਂ ਦੇ ਮਹੀਨੇ ਦਾ ਜ਼ਿਕਰ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸਾਡੇ ਜੀਵਨ ਸੰਬੰਧੀ ਬਖਸ਼ਿਸ਼ ਕਰਦੇ। ਇਹ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ 12 ਮਾਹਾਂ ਮਾਝ ਬਾਣੀ ਦਾ ਜੋ ਇਤਿਹਾਸਿਕ ਪਿਛੋਖੜ ਹੈ ਉਹ ਥੋੜ੍ਹਾ ਜਿਹਾ ਆਪ ਜੀ ਦੇ ਸਨਮੁੱਖ ਜ਼ਿਕਰ ਕਰਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਖਾਰੀ ਰਾਗ ਦੇ ਵਿੱਚ

ਦੀ ਪਾਵਨ ਬਾਣੀ ਦਰਜ ਮਿਲ ਜਾਂਦੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ। ਤੇ ਜਦੋਂ ਇਹ ਬਾਣੀ ਉਚਾਰਨ ਹੋਈ, ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਬਿਰਾਜਮਾਨ ਸਨ। ਤੁਸੀਂ ਜਦੋਂ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਾਲੇ ਪਾਸੇ ਜਾਓਗੇ, ਅੰਦਰ ਦਰਵਾਜ਼ਾ ਲੰਘੋਗੇ ਤਾਂ ਉਹਦੇ ਬਿਲਕੁਲ ਸੱਜੇ ਹੱਥ ਇੱਕ ਛੋਟਾ ਜਿਹਾ ਅਸਥਾਨ ਹੈ, ਉਹ ਬਣਿਆ ਹੋਇਆ ਹੈ ਨਿਸ਼ਾਨੀ ਰੂਪ ਦੇ ਵਿੱਚ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਜਗ੍ਹਾ 'ਤੇ ਬਿਰਾਜਮਾਨ ਹੋ ਕੇ ਬਾਰਾਂ ਮਾਹਾਂ ਦੀ ਬਾਣੀ ਉਚਾਰਨ ਕੀਤੀ। ਸਤਿਗੁਰੂ ਸਾਹਿਬ ਜੀ ਨੇ ਮਿਹਰਾਮਤ ਕੀਤੀ, ਜਦੋਂ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਹੋਰ ਗੁਰਮੁਖ ਗੁਰਸਿੱਖ ਮਹਾਰਾਜ ਜੀ ਦੇ ਕੋਲ ਬੈਠੇ, ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਹਾ ਕਿ ਸਤਿਗੁਰੂ ਆਪ ਜੀ ਕਿਰਪਾ ਕਰੋ, ਜੇ ਤੁਸੀਂ ਤਰਸ ਕਰੋਗੇ, ਮਿਹਰਾਮਤ ਕਰੋਗੇ ਨਾ, ਤਾਂ ਸਾਨੂੰ ਬਾਰਾਂ ਮਾਹਾਂ ਦੀ ਬਾਣੀ ਉਚਾਰਨ ਕਰਕੇ ਸੁਣਾ ਦਿਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਗੁਰਮੁਖੋ ਗੁਰਸਿੱਖੋ, ਇਹ ਪਾਵਨ ਬਾਣੀ ਤਾਂ ਤਾਂ ਉਚਾਰਨ ਕੀਤੀ ਜਾ ਸਕੇ ਜੇ ਇਹ ਪਾਵਨ ਬਾਣੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਦਰਜ ਨਾ ਹੋਵੇ। ਇਹ ਬਾਣੀ ਤਾਂ ਪਹਿਲਾਂ ਦਰਜ ਹੈ, ਅਤੇ ਜਦੋਂ ਪਹਿਲਾਂ ਬਾਣੀ ਦਰਜ ਹੋਵੇ ਫਿਰ ਦੁਬਾਰਾ ਲਿਖਣ ਦਾ ਮਤਲਬ ਨਹੀਂ ਹੈ। ਉੱਥੇ ਫਿਰ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ, ਉਹ ਪਾਵਨ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਹੁਤ ਮਹਿੰਗੇ ਅਰਥਾਂ ਸਹਿਤ ਹੈ, ਉਹਦੇ ਸਿੱਧੇ ਅਤੇ ਸਪਸ਼ਟ ਅਰਥ ਕਿਸੇ ਵਿਦਵਾਨ ਤੋਂ ਬਗੈਰ ਨਹੀਂ ਸਮਝੇ ਜਾ ਸਕਦੇ। ਮਹਾਰਾਜ, ਤੁਸੀਂ ਕਿਰਪਾ ਕਰ ਦਿਓ, ਜੇ ਦੁਬਾਰਾ ਬਾਣੀ ਨਹੀਂ ਉਚਾਰਨ ਕਰਨੀ ਫਿਰ ਉਸੇ ਬਾਣੀ ਦੀ ਵਿਆਖਿਆ ਕਰ ਦਿਓ, ਤੁਸੀਂ ਕਿਰਪਾ ਕਰੋ ਤਾਂ ਜੋ ਹਰੇਕ ਸਿੱਖ ਨੂੰ ਠੇਠ ਭਾਸ਼ਾ ਦੇ ਵਿੱਚ ਅਰਥ ਚੰਗੇ ਲੱਗਦੇ, ਸਮਝ ਵੀ ਬਹੁਤ ਵਧੀਆ ਤਰੀਕੇ ਨਾਲ ਲੱਗਣਗੇ। ਜੇ ਤੁਸੀਂ ਤਰਸ ਕਰੋ ਤਾਂ ਸਾਨੂੰ ਜਿਹੜਾ ਹੈ ਉਹ ਮਹੀਨੇ ਦੀ ਮਹੀਨੇ ਜਿਹੜੀ ਵਿਚਾਰ ਹੈ ਉਹ ਕਿਸ ਤਰ੍ਹਾਂ ਦੀ ਰੱਖਣੀ ਚਾਹੀਦੀ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾ ਦਿਓ। ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰੁੱਠ ਕੇ ਤਰਸ ਕਰਕੇ ਉਸ ਵੇਲੇ ਫਿਰ ਮਾਝ ਰਾਗ ਦੇ ਵਿੱਚ 14 ਪੌੜੀਆਂ ਸਹਿਤ ਬਾਰਾਂ ਮਾਹਾਂ ਬਾਣੀ ਦਾ ਉਚਾਰਨ ਸਤਿਗੁਰੂ ਸਾਹਿਬ ਜੀ ਨੇ ਕੀਤਾ। ਪਾਤਸ਼ਾਹ ਜੀ ਉੱਥੇ ਫਿਰ ਪਹਿਲੀ ਪੌੜੀ ਦੀ ਆਰੰਭਤਾ ਕਰਦੇ ਹਨ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲ ਲੋਹ ਰਾਮ, ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ, ਅਤੇ ਸੰਪੂਰਨਤਾ ਕਰਦੇ ਨੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਹਿ ਸੱਚ ਖਰੇ। ਅਖੀਰ 'ਤੇ ਮਹਾਰਾਜ ਜੀ ਨੇ ਇਹ ਸਪਸ਼ਟ ਕਰ ਦਿੱਤਾ, ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਚੇਤ ਤੋਂ ਆਰੰਭਤਾ ਕੀਤੀ। ਅੱਜ ਭਾਦੋਂ ਦਾ ਮਹੀਨਾ ਜਿਹੜਾ ਹੈ ਉਹ ਸਾਡੇ ਸਨਮੁੱਖ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਸ਼ਬਦ ਆਰੰਭਤਾ ਕੀਤੀ ਹੈ, ਭਾਦੋਏ ਭਰਮ ਭੁਲਾਣੀਆਂ। ਸਤਿਗੁਰੂ ਜੀ ਇੱਥੇ ਜਿਹੜਾ ਹੈ ਭੱਬੇ ਨੂੰ, ਕੰਨਾ ਦੱਦੇ ਨੂੰ ਔਂਕੜ, ਅਤੇ ਈੜੀ ਨੂੰ ਸਿਹਾਰੀ ਲਿਖ ਕੇ, ਈੜੀ ਨੂੰ ਸਿਹਾਰੀ ਦਾ ਮਤਲਬ ਹੋ ਗਿਆ ਕਿ ਭਾਦੋ ਦੇ ਮਹੀਨੇ ਵਿੱਚ, ਭਾਦੋਏ ਇਹਦੇ ਅਰਥ ਬਾਅਦ ਵਿੱਚ ਕਰਾਂਗੇ। ਸਤਿਗੁਰੂ ਜੀ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਸਤਿਗੁਰੂ ਜੀ ਕਹਿੰਦੇ ਭਾਦੋਂ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਭਰਮ ਦੇ ਵਿੱਚ ਭੁੱਲ ਗਈਆਂ ਹਨ। ਕੌਣ ਮਹਾਰਾਜ? ਸਤਿਗੁਰੂ ਜੀ ਕਹਿੰਦੇ ਦੂਜਾ ਲੱਗਾ ਹੇਤ, ਜਿਨ੍ਹਾਂ ਦਾ ਪ੍ਰੇਮ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਪਾਸੇ ਲੱਗ ਗਿਆ, ਜਿਨ੍ਹਾਂ ਦਾ ਅੰਦਰ ਕਿਸੇ ਹੋਰ ਪਾਸੇ ਜੁੜ ਗਿਆ, ਜਾਂ ਸਿੱਧੇ ਅਰਥ ਕਰੀਏ ਤੇ ਨਾਸ਼ਵੰਤ ਮਾਇਆ ਵਾਲੇ ਪਾਸੇ ਉਹਨਾਂ ਦੀ ਸੁਰਤ ਜਿਹੜੀ ਹੈ ਸਮਰਪਿਤ ਹੋ ਗਈ, ਅਤੇ ਅਕਾਲ ਪੁਰਖ ਵਾਲੇ ਪਾਸਿਓਂ ਬਿਲਕੁਲ ਮੁਨਕਰ ਹੋ ਗਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਸ ਤਰ੍ਹਾਂ ਦਾ ਪ੍ਰਭਾਵ ਪੈਦਾ ਹੋ ਗਿਆ। ਸਤਿਗੁਰੂ ਜੀ ਨੇ ਇੱਥੇ ਆਰੰਭਤਾ ਕੀਤੀ ਵੀ ਭਾਦੋਂ ਦੇ ਮਹੀਨੇ ਦੀ ਜਿਹੜੀ ਵਿਚਾਰ ਹੈ ਉਹ ਸਪਸ਼ਟ, ਜਿਹੜੀ ਆਪਾਂ ਜੇ ਦੋ ਪੰਕਤੀਆਂ ਵਿੱਚ ਸਮਝਣੀਆਂ ਹੋਵੇ ਵੀ ਭਾਦੋਂ ਦਾ ਮਹੀਨਾ ਕੀ ਹੈ, ਮਹਾਰਾਜ ਜੀ ਕਹਿਣ ਲੱਗੇ ਉਹ ਜੀਵ ਇਸਤਰੀ
ਜਿਹੜੀ ਮੰਨ ਲਓ ਉਹ ਪਤਨੀ ਦੇ ਵਾਂਗ ਹੈ ਜਿਹਨੇ ਸ਼ਿੰਗਾਰ ਵੀ ਬਹੁਤ ਕੀਤੇ ਹੋਣ, ਕੀਮਤੀ ਤੋਂ ਕੀਮਤੀ ਵਸਤਰ ਅਤੇ ਗਹਿਣੇ ਵੀ ਧਾਰਨ ਕੀਤੇ ਹੋਣ, ਪਰ ਪਤੀ ਦੀ ਸੰਗਤ ਨਾ ਹੋਵੇ, ਪਤੀ ਨੇੜੇ ਨਾ ਹੋਵੇ। ਇੱਥੋਂ ਤੱਕ ਕਿ ਬਾਹਰੀ ਸ਼ਿੰਗਾਰ ਤਾਂ ਹੋਵੇ ਪਰ ਜੀਵਨ ਦੇ ਵਿੱਚ ਜਿਹੜਾ ਹੈ ਉਹ ਪਤੀ ਨਾਲ ਕੋਈ ਸਾਂਝ ਨਾ ਹੋਵੇ ਜਾਂ ਉਹ ਇਸਤਰੀ ਪਤੀ ਵਾਲੀ ਨਾ ਹੋਵੇ, ਅਤੇ ਬਾਹਰਲੇ ਸ਼ਿੰਗਾਰਾਂ ਦਾ ਅਰਥ ਕਿਸੇ ਪਾਸੇ ਵੀ ਨਹੀਂ ਬਣਦਾ। ਇਹ ਮੂਲ ਭਾਵ ਭਾਦੋਂ ਦੇ ਮਹੀਨੇ ਦਾ ਹੈ, ਕਿਉਂਕਿ ਸਮਾਂ ਬਹੁਤ ਅੱਜ ਸੀਮਿਤ ਹੈ। ਅਖਰੀ ਅਰਥ ਕਰਨ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਇੱਕ ਦਾ ਅਰਥ ਪਹਿਲੇ ਸਮਝ ਆ ਗਿਆ, ਦੂਸਰੇ ਦਾ ਅਰਥ ਹੈ ਭਾ ਦੋਏ। ਭਾ ਦੋਏ ਦਾ ਅਰਥ ਹੈ ਦੁਚਿੱਤਾਪਨ। ਭਾਦੋਂ ਦੇ ਮਹੀਨੇ ਵਿੱਚ ਕੀ ਹੁੰਦਾ ਕਿ ਜਾਂ ਤਾਂ ਇੱਕਦਮ ਜਿਹੜੀ ਹੈ ਉਹ ਵਾਛੜ ਛਿੜ ਜਾਂਦੀ, ਇੱਕਦਮ ਮੀਂਹ ਪੈਣ ਲੱਗ ਪੈਂਦਾ, ਅਤੇ ਕਿਸੇ ਵੇਲੇ ਇੱਕਦਮ ਇੰਨਾ ਕੁ ਹੁੰਮਸ ਅਤੇ ਇੰਨੀ ਕੁ ਗਰਮੀ ਪੈ ਜਾਂਦੀ ਵੀ ਬਰਦਾਸ਼ਤ ਤੋਂ ਪਰੇ ਹੋ ਜਾਂਦੀ। ਮਹਾਰਾਜ ਜੀ ਕਹਿੰਦੇ ਕਦੀ ਕਦੀ ਤਾਂ ਇਨਸਾਨ ਕਰਤੇ ਪੁਰਖ ਦੇ ਵੱਲ ਹੁਲਾਰਾ ਖਾਂਦਾ ਅਤੇ ਬਿਲਕੁਲ ਆਨੰਦ ਵਿੱਚ ਆ ਜਾਂਦਾ ਹੈ, ਅਤੇ ਕਦੀ ਕਦੀ ਮਹਾਰਾਜ ਕਹਿਣ ਲੱਗੇ ਇੰਨਾ ਕੁ ਭੜਕ ਜਾਂਦਾ ਹੈ ਕਿ ਜੀਵਨ ਦੇ ਅੰਦਰ ਸਾਰਥਕ ਰਸਤਾ ਹੀ ਭੁੱਲ ਜਾਂਦਾ ਹੈ। ਦੂਸਰਾ ਪੱਖ ਇਹ ਹੈ ਕਿ ਕਦੀ ਕਦੀ ਜੀਵਨ ਦੇ ਵਿੱਚ ਬਹੁਤ ਝੱਖੜ ਚੱਲਦਾ ਹੈ ਇਸ ਮਹੀਨੇ ਵਿੱਚ, ਅਤੇ ਕਦੀ ਕਦੀ ਇੱਕਦਮ ਗੁੰਮ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਕਦੀ ਕਦੀ ਬੰਦਾ ਇੰਨਾ ਕੁ ਕ੍ਰੋਧੀ ਹੁੰਦਾ ਇਸ ਮਹੀਨੇ ਵਿੱਚ ਜਿਹਦੇ ਅੰਦਰ ਭਾਦੋਂ ਦਾ ਅਸਰ ਹੋ ਗਿਆ। ਭਾਦੋਂ ਦਾ ਅਰਥ ਕਿਸੇ ਦਾ ਕਿਸੇ ਮਹੀਨੇ ਵਿੱਚ ਵੀ ਹੋ ਸਕਦਾ। ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਜਿਵੇਂ ਝੱਖੜ ਚੱਲਦਾ ਹੈ, ਇਸ ਤਰੀਕੇ ਦੇ ਨਾਲ ਬੰਦਾ ਆਪਣੇ ਆਪੇ ਅਤੇ ਮਰਿਆਦਾ ਤੋਂ ਬਾਹਰ ਹੋ ਕੇ, ਬਰਦਾਸ਼ਤ ਤੋਂ ਪਰੇ ਹੋ ਕੇ ਕਰਮ ਕਰਦਾ। ਝੱਖੜ ਚੱਲਣ ਨਾਲ ਜੁੜੇ ਹੋਏ ਪੱਤੇ ਵੀ ਟੁੱਟ ਜਾਂਦੇ, ਇੱਥੋਂ ਤੱਕ ਮਜ਼ਬੂਤੀ ਨਾਲ ਖੜ੍ਹੇ ਹੋਏ ਦਰਖਤ ਵੀ ਕਿਸੇ ਵੇਲੇ ਟੁੱਟ ਜਾਂਦੇ। ਅਤੇ ਸਤਿਗੁਰੂ ਸਾਹਿਬ ਇੱਥੋਂ ਤੱਕ ਵੀ ਜਿਹੜੇ ਕੱਚੇ ਫਲ ਹੁੰਦੇ ਨੇ ਨਾ ਥੋੜ੍ਹੇ, ਕਿਸੇ ਵਕਤ ਜਿਹੜੇ ਅਜੇ ਪੱਕਣ ਦੀ ਆਸ ਵਿੱਚ ਬੈਠੇ, ਇਹ ਝੱਖੜ ਉਹਨਾਂ ਨੂੰ ਵੀ ਹਿਲਾ ਕੇ ਰੱਖ ਦਿੰਦਾ। ਅਤੇ ਜੇ ਇਹ ਬੂਰ ਆਉਂਦਿਆਂ ਸਾਰ ਝੱਖੜ ਆ ਜਾਏ ਤਾਂ ਫਿਰ 50% ਬੂਰ ਝਾੜ ਕੇ ਦਰਖਤਾਂ ਤੋਂ ਥੱਲੇ ਸੁੱਟ ਦਿੰਦਾ, ਫਿਰ ਉਹਨਾਂ ਨੂੰ ਕਦੀ ਫਲ ਨਹੀਂ ਲੱਗਦਾ। ਮਹਾਰਾਜ ਜੀ ਕਹਿੰਦੇ ਇਹ ਭਾਦੋਂ ਦੇ ਮਹੀਨੇ ਵਿੱਚ ਆਇਆ ਹੋਇਆ ਝੱਖੜ, ਜਿਨ੍ਹਾਂ ਨੇ ਅਜੇ ਨਿਤਨੇਮ ਦੀ ਬੰਦਗੀ ਦੀ ਸ਼ੁਰੂਆਤ ਕੀਤੀ, ਜੇ ਉਹਨਾਂ ਦੇ ਉੱਪਰ ਇਹ ਵਿਕਾਰਾਂ ਦਾ ਝੱਖੜ ਜਿਹੜਾ ਹੈ ਜਿਸ ਵੇਲੇ ਆਪਣਾ ਪ੍ਰਭਾਵ ਪਾ ਦੇ, ਮੰਨ ਲਓ ਕਿ ਬੂਰ ਝੜ ਗਿਆ ਹੈ, ਕਿਸੇ ਵਕਤ ਬੰਦਾ ਨੇਮ ਅਤੇ ਪ੍ਰੇਮ ਦੇ ਵਿੱਚ ਸੇਵਾ ਅਤੇ ਸਿਮਰਨ ਵਿੱਚ ਜੁੜ ਕੇ ਅੱਗੇ ਵੱਧਦਾ ਹੈ, ਮੰਨ ਲਓ ਕਿ ਉਹ ਬਿਲਕੁਲ ਕੱਚੇ ਫਲ ਦੀ ਤਰ੍ਹਾਂ ਹੈ, ਕਿਸੇ ਵੇਲੇ ਬਹੁਤ ਵਿਕਾਰਾਂ ਦਾ ਝੱਖੜ ਉਸ ਕੱਚੇ ਫਲ ਨੂੰ ਵੀ ਜ਼ਮੀਨ 'ਤੇ ਸੁੱਟ ਦਿੰਦਾ ਹੈ। ਅਤੇ ਕਿਸੇ ਵੇਲੇ ਤੀਸਰਾ ਅਰਥ ਇਹ ਵੀ ਹੈ, ਕਿਸੇ ਵੇਲੇ ਫਲ ਤਾਂ ਪੱਕ ਜਾਂਦਾ ਪਰ ਪੱਕਿਆ ਹੋਇਆ ਫਲ ਕਿਸੇ ਵਕਤ ਮਾਲਕ ਦੀ ਟੋਕਰੀ ਵਿੱਚ ਪੈਣ ਤੋਂ ਪਹਿਲਾਂ ਟੁੱਟ ਕੇ ਜ਼ਮੀਨ 'ਤੇ ਡਿੱਗ ਪੈਂਦਾ, ਫਿਰ ਉਹ ਕਦੀ ਮਾਲਕ ਦੀ ਟੋਕਰੀ ਵਿੱਚ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਭਾਦੋਂ ਦਾ ਮਹੀਨਾ ਹੈ ਨਾ, ਅਸਲ ਵਿੱਚ ਉਹਦੀ ਵਿਚਾਰ ਇਸ ਤਰੀਕੇ ਦੇ ਨਾਲ ਹੈ ਕਿ ਭਾ ਦੋਏ। ਸਤਿਗੁਰੂ ਕਹਿੰਦੇ ਦੋਵੇਂ ਪਾਸਿਆਂ ਵਾਲਾ ਮਨੁੱਖ ਕਦੀ ਕਦੀ ਧਰਮੀ ਹੈ ਅਤੇ ਕਦੀ ਕਦੀ ਅਧਰਮੀ ਹੈ, ਕਦੀ ਕਦੀ ਸਾਤਵਿਕ ਹੈ ਅਤੇ ਕਦੀ ਕਦੀ ਅਸਾਤਵਿਕ, ਕਦੀ ਸਤੋ ਬਿਰਤੀ ਅਤੇ ਕਦੀ ਤਮੋ ਬਿਰਤੀ, ਕਦੀ ਗਿਆਨੀ ਹੈ ਅਤੇ ਕਦੀ ਬਹੁਤ ਅਗਿਆਨੀ ਹੈ, ਕਦੇ ਘੋਰ ਵਿਕਾਰਾਂ ਵਿੱਚ ਡਿੱਗਾ ਪਿਆ ਹੈ ਅਤੇ ਕਦੀ ਬਹੁਤ ਧਰਮ ਵਾਲੇ ਪਾਸੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਹੈ ਭਾ ਦੋਏ, ਦੋਵਾਂ ਭਾਵਾਂ ਦੇ ਵਿੱਚ ਰਹਿਣਾ। ਜੀਵਨ ਜਿਹੜਾ ਹੈ ਉਹ ਬੈਲੈਂਸ ਨਹੀਂ ਹੈ, ਭਰਮ ਭੁਲਾਣੀ ਹੈ। ਕਹਿੰਦੇ ਦੋਏ ਭਾ ਕਿਉਂ ਹੈ, ਕਿਉਂ ਇੱਕ ਨੂੰ ਛੱਡ ਕੇ ਦੂਸਰੇ ਪਾਸੇ ਕਹਿੰਦੇ ਨੇ ਭਰਮ ਭੁਲਾਣੀਆਂ, ਭਰਮ ਹੈ ਅਤੇ ਭਰਮ ਕਿਹਨੂੰ ਕਹਿੰਦੇ ਨੇ? ਭਰਮ ਕਹਿੰਦੇ ਨੇ ਮਹਾਰਾਜ ਜੀ ਗੁਰਬਾਣੀ ਵਿੱਚ ਮਾਧਵੇ ਕਿਆ ਕਹੀਏ ਭਰਮ ਐਸਾ, ਭਰਮ ਕੀ ਹੈ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਮਹਾਰਾਜ ਜੀ ਕਹਿੰਦੇ ਜਿੱਦਾਂ ਦਾ ਤੁਸੀਂ ਮੰਨ ਰਹੇ ਹੋ ਨਾ ਮਨ ਵਿੱਚ, ਮਹਾਰਾਜ ਕਹਿਣਗੇ ਉਸ ਤਰ੍ਹਾਂ ਦਾ ਤਾਂ ਕਦੀ ਵੀ ਨਹੀਂ ਹੈ। ਜੈਸਾ ਮਾਨੀਏ ਹੋਏ ਨਾ ਤੈਸਾ, ਬਿਲਕੁਲ ਨਹੀਂ। ਜਿਹੜੀ ਚੀਜ਼ ਨੂੰ ਤੁਸੀਂ ਸੱਚ ਸਮਝੋਗੇ ਝੂਠ ਹੈ, ਜਿਹਨੂੰ ਝੂਠ ਸਮਝੀ ਜਾਓਗੇ ਉਹ ਬਿਲਕੁਲ ਸੱਚ ਹੈ। ਇਹ ਤਾਂ ਭਾਈ ਮੂਲੇ ਵਰਗਿਆਂ ਨੂੰ ਕਦੀ ਕਦੀ ਸਮਝ ਆਉਂਦਾ ਹੈ ਕਿ ਮਰਨਾ ਸੱਚ ਅਤੇ ਜਿਉਣਾ ਝੂਠ ਹੈ।
ਸਤਿਗੁਰੂ ਜੀ ਕਹਿੰਦੇ ਭਰਮ ਕੀ ਹੈ? ਮਹਾਰਾਜ ਜੀ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਰਾਜਾ ਤਖਤ ਦੇ ਉੱਪਰ ਬੈਠਾ ਹੋਇਆ ਰਾਜ ਕਰ ਰਿਹਾ, ਇੱਕ ਦਿਨ ਸੇਜਾ ਅਤੇ ਰਾਤ ਨੂੰ ਸੁੱਤਾ ਅਤੇ ਭਿਖਾਰੀ ਬਣ ਗਿਆ। ਭਿਖਾਰੀ ਬਣਿਆ ਅਤੇ ਭਿਖਾਰੀ ਬਣਨ ਤੋਂ ਬਾਅਦ ਕੀ ਹੋਇਆ? ਅਖੀਰ ਉਹ ਦਰ ਦਰ 'ਤੇ ਮੰਗਦਾ ਹੈ ਕਿਸੇ ਪਾਸਿਓਂ, ਭੁੱਖਾ ਹੈ, ਖਾਣ ਨੂੰ ਕੁਛ ਨਹੀਂ ਮਿਲਦਾ, ਅਤੇ ਅਖੀਰ ਕਹਿੰਦੇ ਆ ਵੀ ਉਹ ਤਰਲੇ ਲੈਂਦਾ ਵੀ ਮੈਨੂੰ ਕੁਝ ਮਿਲ ਜਾਏ। ਅਤੇ ਇੱਕ ਜਗ੍ਹਾ 'ਤੇ ਖਿਚੜੀ ਦੀ ਪ੍ਰਾਪਤੀ ਹੁੰਦੀ ਪਰ ਭਾਂਡਾ ਨਹੀਂ। ਘੁਮਿਆਰ ਕੋਲ ਜਾਂਦਾ, ਉਹ ਕਹਿੰਦਾ ਪੈਸੇ, ਕਹਿੰਦਾ ਪੈਸੇ ਤਾਂ ਹੈ ਨਹੀਂ। ਉਹ ਫਿਰ ਟੁੱਟਾ ਭਾਂਡਾ ਦੇ ਦਿੰਦਾ ਜਿਹਦੇ ਵਿੱਚ ਖਿਚੜੀ ਪਾਈ ਜਾਂਦੀ। ਜਦੋਂ ਖਿਚੜੀ ਗਰਮ ਪਾਉਂਦਾ ਅਤੇ ਉਹ ਭਾਂਡਾ ਤਿੜਕਿਆ ਹੋਇਆ ਟੁੱਟ ਜਾਂਦਾ ਅਤੇ ਖਿਚੜੀ ਪੈਰਾਂ 'ਤੇ ਡੁੱਲ ਜਾਂਦੀ ਗਰਮ। ਇੱਕਦਮ ਚੀਕ ਵੱਜਦੀ, ਅੱਖਾਂ ਖੁੱਲ੍ਹ ਜਾਂਦੀਆਂ, ਪਤਾ ਲੱਗਾ ਵੀ ਮੈਂ ਤਾਂ ਉਹੀ ਸ਼ਾਹੀ ਸੇਜਾ 'ਤੇ ਸੁੱਤਾ ਪਿਆ ਅਤੇ ਭਰਮ ਸੀ। ਉਹ ਸਵੇਰੇ ਉੱਠ ਕੇ ਏਡੀ ਵੱਡੀ ਚਿੰਤਾ ਵਿੱਚ ਗਿਆ, ਏਡੀ ਵੱਡੀ ਚਿੰਤਾ ਵੀ ਸੁਪਨੇ ਵਿੱਚ ਹੀ ਭਿਖਾਰੀ ਬਣ ਗਿਆ, ਅਤੇ ਉਸੇ ਚਿੰਤਾ ਨੂੰ ਲੈ ਕੇ ਬੈਠਾ। ਪਰ ਉਹ ਅਸਲ ਵਿੱਚ ਭਿਖਾਰੀ ਨਹੀਂ ਸੀ, ਅਸਲ 'ਚ ਤਾਂ ਉਹ ਰਾਜਾ ਹੀ ਸੀ, ਪਰ ਉਸੇ ਭਰਮ ਨੇ ਉਹਨੂੰ ਦੁੱਖ ਦੇ ਵਿੱਚ ਲੀਨ ਕਰ ਦਿੱਤਾ ਵੀ ਜੇ ਮੇਰੇ ਨਾਲ ਇੱਦਾਂ ਹੋ ਗਿਆ ਬਣੇਗਾ ਕੀ। ਸਤਿਗੁਰੂ ਮਹਾਰਾਜ ਜੀ ਕਹਿਣਗੇ ਇਸੇ ਤਰ੍ਹਾਂ ਸੰਸਾਰ ਵਿੱਚ ਇਨਸਾਨ ਸੁਪਨੇ ਦੀ ਨਿਆਈ ਹੈ, ਜਿਹੜਾ ਕੁਝ ਵੇਖ ਰਹੇ ਹਾਂ ਸੱਚ ਨਹੀਂ। ਭਾਈ ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਵੀ ਤੁਸੀਂ ਕਈ ਵਾਰੀ ਕਹਿੰਦੇ ਹੋ ਵੀ ਇਹ ਸੰਸਾਰ ਸੱਚ ਨਹੀਂ ਸੁਪਨਾ ਹੈ, ਅਤੇ ਮਹਾਰਾਜ ਮੈਨੂੰ ਤਾਂ ਨਹੀਂ ਲੱਗਦਾ, ਮੈਨੂੰ ਤਾਂ ਮੇਰੇ ਬੱਚੇ, ਮੇਰਾ ਪਰਿਵਾਰ, ਧਨ ਦੌਲਤ ਮਾਇਆ ਸ੍ਰਿਸ਼ਟੀ ਲੋਕ ਸਾਰੇ ਸੱਚੇ ਲੱਗਦੇ ਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਭਾਈ ਮਰਦਾਨੇ ਆ ਸੁਪਨਾ ਸੱਚ ਹੀ ਲੱਗਦਾ ਹੁੰਦਾ। ਕਹਿੰਦੇ ਮਹਾਰਾਜ ਵੀ ਸੁਪਨਾ ਤਾਂ ਪਤਾ ਲੱਗ ਜਾਂਦਾ ਨਾ ਵੀ ਝੂਠ ਹੈ। ਪਾਤਸ਼ਾਹ ਜੀ ਕਹਿੰਦੇ ਕਦੋਂ ਪਤਾ ਲੱਗਦਾ ਝੂਠ ਹੈ ਸੁਪਨਾ? ਕਹਿੰਦੇ ਮਹਾਰਾਜ ਜਦੋਂ ਸੁਪਨੇ ਤੋਂ ਬਾਅਦ ਅੱਖਾਂ ਖੁੱਲ੍ਹ ਜਾਂਦੀਆਂ ਨੇ ਪਤਾ ਲੱਗਦਾ ਵੀ ਇਹ ਝੂਠ ਸੀ। ਸਤਿਗੁਰੂ ਕਹਿੰਦੇ ਜਿੰਨਾ ਚਿਰ ਤੱਕ ਅੱਖਾਂ ਨਾ ਖੁੱਲ੍ਹਣ ਉਨਾ ਚਿਰ ਕੀ ਲੱਗਦਾ? ਕਹਿੰਦੇ ਮਹਾਰਾਜ ਸਾਰਾ ਕੁਝ ਸੱਚ ਹੀ ਲੱਗਦਾ। ਸਤਿਗੁਰੂ ਕਹਿੰਦੇ ਜੇ ਅਜੇ ਵੀ ਸੰਸਾਰ ਸੱਚ ਲੱਗ ਰਿਹਾ ਤਾਂ ਸਮਝ ਲੈਣਾ ਅੱਖਾਂ ਨਹੀਂ ਖੁੱਲ੍ਹੀਆਂ ਹਨ, ਅਜੇ ਅੱਖਾਂ ਖੁੱਲ੍ਹੀਆਂ ਨਹੀਂ, ਅਗਿਆਨ ਹੀ ਹੈ। ਪਰ ਵਾਕਈ ਸੱਚ ਹੈ ਕਿ ਜਦੋਂ ਮਹਾਰਾਜ ਜੀ ਕਹਿੰਦੇ ਜੈਸਾ ਮਾਨੀਆ ਹੋਏ ਨਾ ਤੈਸਾ, ਭਰਮ ਦਾ ਇਹ ਨਿਰਣਾ ਹੈ। ਵੈਸੇ ਭਰਮ ਦਾ ਵਿਸਥਾਰ ਮੈਂ ਕੋਸ਼ਿਸ਼ ਤਾਂ ਕਰਨੀ ਚਾਹੁੰਦਾ ਸੀ ਵੀ ਭਰਮ ਦਾ ਵਿਸਥਾਰ ਆਪ ਜੀ ਦੇ ਸਨਮੁਖ ਜ਼ਰੂਰ ਰੱਖਾਂ, ਕਿਉਂਕਿ ਅਸਲ ਦੇ ਵਿੱਚ ਸੱਤ ਭਰਮ, ਕਰਤੱਤ ਭਰਮ, ਭੇਦ ਭਰਮ, ਅਕਸਮਾਤਰ ਭਰਮ, ਇਹ ਪੰਜ ਤਰੀਕਿਆਂ ਦੇ ਭਰਮਾਂ ਦਾ ਵੈਸੇ ਜ਼ਿਕਰ ਕੀਤਾ ਗਿਆ, ਉਹਨਾਂ ਦਾ ਸੰਬੰਧ ਆਤਮਾ ਨਾਲ। ਜਦੋਂ ਆਪਾਂ ਵਿਚਾਰ ਮਾਲਾ ਪੜ੍ਹਦੇ ਹਾਂ, ਵਿਚਾਰ ਮਾਲਾ ਗ੍ਰੰਥ, ਉਹਦੇ ਵਿੱਚ ਭਰਮਾਂ ਦਾ ਜ਼ਿਕਰ ਆਉਂਦਾ। ਸੰਸਕ੍ਰਿਤ ਦੇ ਵਿੱਚ ਉਹ ਗ੍ਰੰਥ ਲਿਖਿਆ ਗਿਆ। ਪਹਿਲਾਂ ਤਾਂ ਭਰਮ ਇਹੀ ਹੈ ਕਿ ਆਤਮਾ ਸੱਚ ਹੈ ਕਿ ਸਰੀਰ ਸੱਚ ਹੈ, ਇਸੇ ਭਰਮ ਵਿੱਚ ਇਨਸਾਨ ਤੁਰਿਆ ਫਿਰਦਾ। ਫਿਰ ਉਸ ਤੋਂ ਬਾਅਦ ਇਸ ਗੱਲ ਦਾ ਜਿਹੜਾ ਹੈ ਉਹ ਅਗਲਾ ਭਰਮ ਇਸ ਪ੍ਰਕਾਰ ਦਾ ਮਨ ਵਿੱਚ ਹੈ ਕਿ ਅਸਲ ਦੇ ਵਿੱਚ ਇਹ ਦੁਨੀਆ ਸੱਚ ਹੈ ਕਿ ਝੂਠ ਹੈ। ਚੌਥਾ ਭਰਮ ਇਹ ਹੈ ਕਿ ਮੈਂ ਕੁਝ ਕਰ ਰਿਹਾ ਹਾਂ ਕਿ ਨਿਰੰਕਾਰ ਕਰ ਲਿਆ, ਇਹ ਵੀ ਭੁਲੇਖਾ ਹੈ। ਅਤੇ ਚੌਥੀ ਤਰ੍ਹਾਂ ਦਾ ਭਰਮ ਇਹ ਹੈ ਕਿ ਜਿਹਦੇ ਵਿੱਚ ਇਨਸਾਨ ਆਪਣੇ ਆਪ ਨੂੰ ਹੀ ਕਰਤਾ ਮੰਨੀ ਬੈਠਾ। ਅਤੇ ਉਸ ਤੋਂ ਬਾਅਦ ਪੰਜਵੀਂ ਤਰ੍ਹਾਂ ਦਾ ਭਰਮ ਉਹ ਹੈ ਜੋ ਕੁਛ ਦਿਸ ਰਿਹਾ ਹੈ ਉਹ ਸੱਚ ਨਹੀਂ ਪਰ ਉਹਨੂੰ ਸੱਚ ਮੰਨ ਲੈਣਾ। ਜਿਵੇਂ ਰੱਸੀ ਪਈ ਹੋਵੇ ਹਨੇਰੇ ਵਿੱਚ ਅਤੇ ਉਹ ਸੱਪ ਪ੍ਰਤੀਤ ਹੋਣ ਲੱਗ ਪੈਂਦੀ ਅਤੇ ਬੰਦਾ ਡਰਿਆ ਰਹਿੰਦਾ। ਸਤਿਗੁਰੂ ਜੀ ਕਹਿੰਦੇ ਸੁਪਨੇ ਦੀ ਨਿਆਈ ਹੈ ਭਰਮ ਇਸ ਤਰ੍ਹਾਂ ਦਾ ਹੈ ਕਿ ਜੈਸਾ ਮਾਨੀਏ ਹੋਏ ਨਾ ਤੈਸਾ। ਅਤੇ ਇਸ ਜੀਵਨ ਵਿੱਚ ਜੇ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ ਤਾਂ ਇੱਕ ਬਹੁਤ ਮਹਾਨ ਗੁਰਮੁਖ ਵਿਦਵਾਨ ਹੋਏ ਜਿਨ੍ਹਾਂ ਨੂੰ ਆਪਾਂ ਸ਼ੇਖ ਸਾਦੀ ਸਾਹਿਬ ਦੇ ਨਾਮ ਤੋਂ ਜਾਣਦੇ। ਸ਼ੇਖ ਸਾਦੀ ਸਾਹਿਬ ਇੱਕ ਦਿਨ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣੇ ਸਾਰੇ ਦੇ ਸਾਰੇ ਜਿੰਨੇ ਉਹਨਾਂ ਦੇ ਸਾਥੀ ਚੇਲੇ ਸਨ ਉਹਨਾਂ ਵਿੱਚ ਬੈਠੇ, ਪਸੀਨਾ ਚਿਹਰੇ 'ਤੇ, ਚਿਹਰਾ ਪੀਲਾ ਪੈ ਗਿਆ ਇੱਕਦਮ। ਕਹਿੰਦੇ ਵੀ ਮਹਾਂਪੁਰਖੋ ਵੀ ਤੁਹਾਡੇ ਤੋਂ ਤਾਂ ਅਸੀਂ ਸਿੱਖਿਆ ਲੈਂਦੇ ਵੀ ਕੀ ਗੱਲ ਬਣੀ, ਕੀ ਗੱਲ ਅੱਜ ਸਵੇਰ ਦੇ ਚਿੰਤਾ ਤੁਰੋ, ਇਹਨੂੰ ਗੱਲ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਉਹ ਕਹਿੰਦੇ ਵੀ ਕੀ ਗੱਲ ਹੈ? ਉਹ ਕਹਿੰਦੇ ਤੁਹਾਡੀ ਸਮਝ 'ਚ ਨਹੀਂ ਪੈਣੀ। ਕਹਿੰਦੇ ਵੀ ਨਹੀਂ ਦੱਸੋ ਤੁਸੀਂ। ਕਹਿੰਦੇ ਵੀ ਮੈਂ
ਅੱਜ ਸੁਪਨਾ ਵੇਖਿਆ ਸਵੇਰੇ ਨਮਾਜ਼ ਅਦਾ ਕਰਨ ਤੋਂ ਇੰਛਾਂ ਦੀ ਨਮਾਜ਼ ਤੋਂ ਪਹਿਲਾਂ ਸੁਪਨਾ ਆਇਆ ਵੀ ਮੈਂ ਇੱਕ ਤਿਤਲੀ ਹਾਂ ਅਤੇ ਕਹਿੰਦੇ ਮੈਂ ਤਿਤਲੀ ਬਣ ਕੇ ਕਿਸੇ ਫੁੱਲ 'ਤੇ ਬੈਠਾ ਅਤੇ ਮੇਰੀ ਜ਼ਿੰਦਗੀ ਸਿਰਫ ਥੋੜ੍ਹੇ ਜਿਹੇ ਸਮੇਂ ਦੀ ਸੀ। ਅਚਾਨਕ ਕਿਸੇ ਚੀਜ਼ ਨਾਲ ਟਕਰਾ ਜਾਣ ਕਰਕੇ ਮੇਰੇ ਪੰਖ ਝੜ ਗਏ ਜ਼ਮੀਨ 'ਤੇ, ਮੈਂ ਉਸੇ ਵੇਲੇ ਮੌਤ ਆ ਗਈ ਮੈਨੂੰ ਅਤੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਮੈਂ ਬਿਸਤਰੇ 'ਤੇ ਸੀ। ਕਹਿੰਦੇ ਫਿਰ ਇਹਦੇ 'ਚ ਕਾਹਦੀ ਗੱਲ ਹੈ ਜੀ, ਵੀ ਇਹਦੇ 'ਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ? ਉਹ ਕਹਿੰਦੇ ਨਹੀਂ, ਅਸਲ ਦੇ ਵਿੱਚ ਮੇਰਾ ਸੁਪਨਾ ਸੀ ਤਿਤਲੀ ਅਤੇ ਬਿਨਸ ਗਈ, ਜੇ ਤਿਤਲੀ ਦਾ ਸੁਪਨਾ ਮੈਂ ਹੋਇਆ ਤਾਂ ਫਿਰ ਮੇਰੀ ਨਾਸ਼ਵੰਤਤਾ ਵੀ ਅਟਲ ਹੈ। ਇਹ ਜੀਵਨ ਦੇ ਵਿੱਚ ਇਹ ਹੈ ਕਿ ਜੇ ਮੇਰਾ ਸੁਪਨਾ ਤਿਤਲੀ ਹੋ ਸਕਦੀ ਤਾਂ ਤਿਤਲੀ ਦਾ ਸੁਪਨਾ ਹੋ ਸਕਦਾ ਮੈਂ ਹੋਵਾਂ। ਕਹਿੰਦੇ ਇਹਦਾ ਅਰਥ ਕੀ ਕਰੋਗੇ? ਕਹਿੰਦੇ ਇਹਦਾ ਅਰਥ ਇਹੀ ਹੈ ਕਿ ਸੰਸਾਰ ਵਾਕਈ ਸੁਪਨੇ ਦੀ ਨਿਆਈ ਹੈ, ਜਦੋਂ ਟੁੱਟ ਗਿਆ ਉਦੋਂ ਹੀ ਖਤਮ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹੀ ਅਵਸਥਾ ਹੈ ਭਾਦੋ ਏ ਭਰਮ ਭੁਲਾਣੀਆਂ। ਭਾਦੋ ਦੇ ਮਹੀਨੇ ਵਿੱਚ ਇਨਸਾਨ ਕਦੀ ਕਦੀ ਗੁਰੂ ਵਾਲੇ ਪਾਸੇ ਅਤੇ ਕਦੀ ਕਦੀ ਵਿਕਾਰਾਂ ਵਾਲੇ ਪਾਸੇ ਦੌੜਦਾ ਹੈ। ਦੂਜਾ ਲੱਗਾ ਹੇਤ, ਦੂਜਾ ਲੱਗਾ ਹੇਤ ਕੀ ਹੈ? ਮਹਾਰਾਜ ਜੀ ਕਹਿਣਗੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ। ਮਾਇਆ ਦੀ ਸੇਵਾ ਕਰੀ ਜਾਂਦਾ ਹੈ ਅਤੇ ਠਾਕੁਰ ਅਕਾਲ ਪੁਰਖ ਦਿਸਦਾ ਹੀ ਨਹੀਂ ਹੈ। ਅਤੇ ਸਤਿਗੁਰੂ ਜੀ ਕਹਿੰਦੇ ਦੂਜਾ ਲੱਗਾ ਹੇਤ, ਇੱਕ ਅਕਾਲ ਪੁਰਖ ਨੂੰ ਛੱਡ ਕੇ, ਹੇਤ ਹੇਤ ਦਾ ਅਰਥ ਹੈ ਪ੍ਰੇਮ, ਦੂਜੇ ਪਾਸੇ ਲੱਗ ਗਿਆ ਇੱਕ ਅਕਾਲ ਪੁਰਖ ਨੂੰ ਛੱਡ ਕੇ। ਲੱਖ ਸ਼ਿੰਗਾਰ ਬਣਾਇਆ, ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਹੈ ਕਿ ਲੱਖਾਂ ਤਰ੍ਹਾਂ ਦੇ ਸ਼ਿੰਗਾਰ ਸਰੀਰ 'ਤੇ ਇੱਕ ਇਸਤਰੀ ਨੇ ਲਾਏ ਹੋਣ, ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ ਆ ਸਕਦੇ ਜੋ ਪਤੀ ਵਾਲੀ ਨਹੀਂ ਹੈ। ਜੇ ਉਹ ਸੁਹਾਗਣ ਨਹੀਂ ਹੈ ਤੇ ਉਹਦੇ ਤਨ ਦੇ ਉੱਪਰ ਲਾਏ ਹੋਏ ਸ਼ਿੰਗਾਰ ਸੁਹਾਗਣ ਦਾ ਭੁਲੇਖਾ ਹੋ ਸਕਦੇ ਨੇ, ਪਰ ਸੁਹਾਗਣ ਦਾ ਅਸਲ ਜੀਵਨ ਕੀ ਹੈ ਉਹਨੇ ਮਾਣਿਆ ਨਹੀਂ ਹੈ। ਪਤੀ ਦੇ ਹੋਣ ਦਾ ਸੁੱਖ ਕੀ ਹੈ, ਇੱਕ ਪਤੀ ਵਾਲੀ ਹੋਣਾ ਸਤਿਕਾਰ ਕੀ ਹੈ, ਇਹ ਉਸ ਇਸਤਰੀ ਨੂੰ ਬਿਲਕੁਲ ਨਹੀਂ ਪਤਾ। ਮਹਾਰਾਜ ਜੀ ਕਹਿੰਦੇ ਬਸ ਆਹੀ ਖੇਡ ਜੀਵਨ ਦੇ ਵਿੱਚ ਹੈ ਕਿ ਦੁਨੀਆਂ ਵਿੱਚ ਬੰਦਾ ਧਾਰਮਿਕ ਬਾਣਾ ਪਾ ਕੇ ਜਾਂ ਧਾਰਮਿਕ ਗਤੀਵਿਧੀਆਂ ਕਰਕੇ ਰੱਬ ਦੀ ਸੁਹਾਗਣ ਇਸਤਰੀ ਬਣਨ ਦੀ ਕੋਸ਼ਿਸ਼ ਕਰਦਾ, ਪਰ ਜਿੰਨਾ ਚਿਰ ਤੱਕ ਉਸ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਤੱਕ ਸੁੱਖ ਨਹੀਂ ਹੈ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ, ਸੌ ਸੁਹਾਗਣ ਨੇ ਇਸਤਰੀਆਂ ਵਾਲਾ ਬਾਣਾ ਪਾਇਆ ਸੀ ਅਤੇ ਸਤਿਗੁਰੂ ਚਲੀਸਾ ਕੱਟਣ ਤੋਂ ਮਹਾਰਾਜ ਨੇ ਉਹਨੂੰ ਰੋਕਿਆ ਵੀ ਇਹਨੂੰ ਕਹੋ ਵੀ ਚਲੀਸਾ ਨਾ ਕੱਟੇ। ਉਹ ਹਟਿਆ ਨਹੀਂ, ਉਹਨੇ ਚਿਰ ਨੂੰ ਜਿਹੜੇ ਲੋਕ ਉਹਦਾ ਬਾਹਰ ਤਮਾਸ਼ਾ ਵੇਖਣ ਆਏ ਸੀ ਵੀ ਚਾਲੀ ਦਿਨਾਂ ਤੋਂ ਬਾਅਦ 41ਵੇਂ ਦਿਨ ਜਦੋਂ ਬਾਹਰ ਆਉਂਦਾ ਸੀ ਤਾਂ ਲੋਕ ਹਾਰ ਪਾਉਂਦੇ, ਫੁੱਲਾਂ ਦੀ ਵਰਖਾ ਕਰਦੇ, ਪਰ ਜਦੋਂ ਸਤਿਗੁਰੂ ਨੇ 40ਵੇਂ ਦਿਨ ਹੀ ਉਹਨੂੰ ਸੁਨੇਹਾ ਭੇਜਿਆ ਵੀ ਬਾਹਰ ਆ ਜਾਏ, ਉਹ ਬਾਹਰ ਨਹੀਂ ਆਇਆ, ਗੁਫਾ ਦੇ ਵਿੱਚ ਅੰਦਰ ਬੈਠਾ ਸੀ। ਇੰਨੇ ਚਿਰ ਨੂੰ ਦੋਵਾਂ ਗੁੱਟਾਂ ਵਿੱਚ ਝਗੜਾ ਹੋਇਆ, ਲੜਦੇ ਲੜਦੇ ਲੋਕ ਗੁਫਾ ਵਿੱਚ ਚਲੇ ਗਏ। ਉਹ ਇਸਤਰੀਆਂ ਵਾਲਾ ਬਾਣਾ ਪਾ ਕੇ ਰੱਬ ਦੀ ਸੁਹਾਗਣ ਆਪਣੇ ਆਪ ਨੂੰ ਕਹਿਣ ਵਾਲਾ ਔਰ ਆਪਣੀ ਗੁਫਾ ਦੇ ਵਿੱਚ ਹੀ ਵਿਭਚਾਰੀ ਬਣਿਆ ਸੀ। ਲੋਕਾਂ ਨੇ ਬਾਹੋਂ ਫੜ ਕੇ ਬਾਹਰ ਉਹ ਤਸੱਲੀ ਕਰਵਾ ਦਿੱਤੀ, ਇੰਨਾ ਕੁੱਟ ਦਿੱਤਾ ਮਰਨ ਕਿਰਾਰੇ। ਸਤਿਗੁਰੂ ਜੀ ਕਹਿੰਦੇ ਸੌ ਸੁਹਾਗਣ ਤੈਨੂੰ ਪਹਿਲਾਂ ਹੀ ਆਖਿਆ ਸੀ ਵੀ ਲੋਕਾਂ ਨੂੰ ਭੁਲੇਖਾ ਪਾਉਣਾ ਛੱਡ, ਅੰਦਰ ਦੀ ਕਮਾਈ ਕਰ, ਰੱਬ ਵਾਲੇ ਪਾਸੇ ਤੁਰ, ਤੇਰਾ ਭਲਾ ਹੋਵੇਗਾ। ਮਹਾਰਾਜ ਜੀ ਸਾਨੂੰ ਵੀ ਇਹੀ ਗੱਲ ਕਹਿੰਦੇ, ਅਸੀਂ ਵੀ ਅਰਦਾਸ ਇਹੀ ਕਰਦੇ ਹਾਂ ਵੀ ਮਹਾਰਾਜ ਬਾਣਾ ਅਤੇ ਲੋਕ ਵੇਖ ਕੇ ਲੋਕ ਬੜੇ ਪ੍ਰਭਾਵਿਤ ਹੁੰਦੇ ਆ, ਪਰ ਅੰਦਰ ਵਾਲਾ ਜਿੰਨਾ ਚਿਰ ਤੱਕ ਤੁਹਾਡੇ ਵਿੱਚ ਭਿੱਜਦਾ ਨਹੀਂ ਉਹਨਾਂ ਚਿਰ ਤੱਕ ਸੱਜਣ ਠਾਗੀ ਬਣ ਕੇ ਬੈਠੇ ਹਾਂ ਸਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਾਰਜ ਨਾਹੀਂ ਕੇਤ, ਕੇਤ ਦਾ ਅਰਥ ਹੈ ਕਿਸੇ ਵੀ, ਜਿੱਤ ਦਿਨ ਜਿਸ ਦਿਨ, ਦੇਹ ਦਾ ਅਰਥ ਹੈ ਸਰੀਰ, ਬਿਨਸ ਸੀ ਬਿਨਸ ਗਿਆ, ਟਿੱਤ ਵੇਲੇ ਮਹਾਰਾਜ ਜੀ ਕਹਿੰਦੇ ਉਸ ਵੇਲੇ ਕਹਿਸਨ ਕਹਿਣ ਲੱਗ ਪੈਂਦੇ ਹਨ ਲੋਕ ਪ੍ਰੇਤ, ਪ੍ਰੇਤ ਦਾ ਅਰਥ ਹੈ ਬੀਤ ਗਿਆ, ਮੌਤ ਹੋ ਚੁੱਕੀ ਹੈ, ਚਲਾ ਗਿਆ, ਪ੍ਰੇਤ ਦਾ ਅਰਥ ਬੀਤ ਗਿਆ, ਇੱਥੇ ਭੂਤ ਸ਼ਬਦ ਨਹੀਂ ਹੈ, ਪ੍ਰੇਤ ਦਾ ਅਰਥ ਬੀਤ ਚੁੱਕਾ ਸਮਾਂ ਹੈ ਜਿਹਨੂੰ ਭੂਤਕਾਲ ਕਹਿ ਦਿੰਦੇ। ਸਤਿਗੁਰੂ ਜੀ ਕਹਿੰਦੇ ਇਹ ਗੱਲ ਸੱਚ ਹੈ ਕਿ ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਮਹਾਰਾਜ ਕਹਿਣਗੇ ਸਭ ਤੋਂ ਨੇੜੇ ਦਾ ਰਿਸ਼ਤਾ ਮਾਤਾ ਪਿਤਾ ਤੋਂ ਬਾਅਦ ਪਤਨੀ ਦਾ ਹੋ ਜਾਂਦਾ ਹੈ, ਅਤੇ ਮਹਾਰਾਜ ਕਹਿਣਗੇ ਪਤਨੀ ਸਦਾ ਸੰਗ ਹੈ, ਪਰ ਜਿੱਦਣ ਇਨਸਾਨ ਚਲਾ ਜਾਂਦਾ ਹੈ ਉਹ ਵੀ ਪ੍ਰਵਾਨ ਕਰ ਲੈਂਦੀ ਹੈ ਵੀ ਪ੍ਰੇਤ ਮਰ ਗਿਆ ਹੈ, ਚਲਾ ਗਿਆ ਹੈ, ਉਹ ਵੀ ਪਿੱਛੇ ਹਟ ਜਾਂਦੀ ਹੈ।
ਤੇ ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਤਿੱਤ ਵੇਲੇ ਕਹਿ ਸੰਪ੍ਰੇਤ। ਉਸ ਦਿਨ ਤੇ ਸਾਰਿਆਂ ਜਾਣਿਆਂ ਨੇ ਇਸ ਗੱਲ ਨੂੰ ਮੰਨ ਲੈਣਾ ਹੈ, ਪ੍ਰਵਾਨ ਕਰ ਲੈਣਾ ਹੈ ਵੀ ਚਲਾ ਗਿਆ, ਬੀਤ ਗਿਆ। ਪਕੜ ਚਲਾਇਨ ਦੂਤ ਜਮ, ਮਹਾਰਾਜ ਕਹਿਣਗੇ ਜਮਾਂ ਦੇ ਦੂਤ ਆਣ ਕੇ ਫਿਰ ਪਕੜ ਚਲਾਇਨ, ਪਕੜ ਕਰਕੇ ਲਿਜਾ ਲੈ ਜਾਂਦੇ, ਭਾਵ ਚਲਾਏ ਮਾਨ ਲੈ ਕੇ ਚਲੇ ਜਾਂਦੇ ਸਰੀਰ ਨੂੰ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਭੇਦ ਨਹੀਂ ਦਿੰਦੇ। ਕਿੱਦਣ ਸਵਾਸ ਪੂਰੇ ਹੋ ਜਾਣ, ਕਰਮਖੋ ਜਿੱਦਣ ਕਰਤੇ ਪੁਰਖ ਨੇ ਵਿਧੀ ਬਣਾ ਦੇਣੀ, ਉਦਣ ਭੇਦ ਹੀ ਕੋਈ ਨਹੀਂ। ਭਾਵੇਂ ਗੱਲ ਹਾਸ ਰਸ ਵਿੱਚ ਲਿਖੀ ਕਿਸੇ ਵਿਦਵਾਨ ਨੇ, ਕਹਿੰਦੇ ਵੀ ਕਿਸੇ ਇਹ ਕਰਤੇ ਪੁਰਖ ਦੀ ਵਿਧ ਹੈ ਕਿ ਜਦੋਂ ਪ੍ਰਾਣ ਨਿਕਲਣੇ ਫਿਰ ਪਰਿਵਾਰ ਉੱਦਾਂ ਦੀਆਂ ਗਤੀਆਂ ਵਿਧੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਮਾਹੌਲ ਇੱਦਾਂ ਦਾ ਬਣ ਜਾਂਦਾ। ਉਹ ਹਾਸ ਰਸ ਵਿੱਚ ਵਿਦਵਾਨ ਕਵੀ ਨੇ ਉਹ ਘਟਨਾ ਲਿਖੀ। ਉਹ ਕਹਿੰਦੇ ਕਿ ਕਿਸੇ ਇਨਸਾਨ ਦੀ ਮੌਤ ਹੋ ਗਈ, ਜਮਾਂ ਦੇ ਦਰ 'ਤੇ ਗਿਆ, ਅਖੀਰ ਪਤਾ ਲੱਗਾ ਵੀ ਭੁਲੇਖਾ ਪੈ ਗਿਆ। ਕਿਸੇ ਵੇਲੇ ਇਨਸਾਨ ਇਹ ਹੁੰਦਾ ਵੀ ਘਰੋਂ ਤੇ ਸਰੀਰ ਨੂੰ ਸ਼ਮਸ਼ਾਨ ਘਾਟ ਤੱਕ ਲੈ ਗਏ ਅਤੇ ਬੰਦਾ ਉੱਥੇ ਜਾ ਕੇ ਉੱਠ ਪੈਂਦਾ। ਕਦੀ ਹੋਸਪਿਟਲ ਵਿੱਚ ਵੀ ਇਸ ਤਰ੍ਹਾਂ ਹੁੰਦਾ ਵੀ ਇਨਸਾਨ ਦੀ ਮੌਤ ਡਿਕਲੇਅਰ ਕਰ ਦਿੱਤੀ ਜਾਂਦੀ ਪਰ ਕੁਝ ਸਮੇਂ ਬਾਅਦ ਉਹਦੇ ਸਾਹ ਚੱਲ ਪੈਂਦੇ। ਮੌਤ ਹੋ ਗਈ, ਜਦੋਂ ਉਹ ਜਾ ਕੇ ਜਮਾਂ ਦੇ ਦਰ 'ਤੇ ਪਹੁੰਚਦਾ ਹੈ, ਧਰਮ ਰਾਏ ਨੂੰ ਪੁੱਛਦਾ, ਉਹ ਕਹਿੰਦੇ ਵੀ ਇਹਨੂੰ ਵਾਪਸ ਛੱਡ ਕੇ ਆਓ ਵੀ ਇਹਦੀ ਤਾਂ ਇਹਦਾ ਤਾਂ ਸਮਾਂ ਹੀ ਨਹੀਂ ਹੈ। ਜੇ ਤੋ ਜਾਂਦਾ ਜਾਂਦਾ ਕਹਿੰਦਾ ਵੀ ਮੈਨੂੰ ਦੱਸ ਤੇ ਦਿਓਗੇ ਵੀ ਤੁਸੀਂ ਜਾਨ ਕਿੱਦਾਂ ਕੱਢਦੇ ਹੋ? ਕਹਿੰਦੇ ਵੀ ਅਸੀਂ ਪੈਰਾਂ ਵਾਲੇ ਪਾਸੇ ਖਲੋ ਕੇ ਜਾਨ ਕੱਢਦੇ ਹਾਂ। ਕਹਿੰਦੇ ਦਿਸ ਤੇ ਮੈਨੂੰ ਪਿਆ ਸੀ ਪਰ ਵਿਧੀ ਨਹੀਂ ਮੈਨੂੰ ਪਤਾ ਲੱਗੀ। ਕਹਿੰਦੇ ਫਿਰ ਤੁਸੀਂ ਹੁਣ ਆਇਓ, ਫਿਰ ਮੈਂ ਤੁਹਾਨੂੰ ਦੱਸਾਂਗਾ, ਹੁਣ ਭੇਤ ਤੁਹਾਡਾ ਪਤਾ ਲੱਗ ਗਿਆ, ਫਿਰ ਤੁਸੀਂ ਹੁਣ ਆਇਓ। ਜਿੱਦਣ ਵਾਕਿਆ ਉਹਦਾ ਅਸਲ ਦਿਨ ਆਇਆ ਅਤੇ ਜਾਮ ਆਣ ਕੇ ਪੈਰਾਂ ਵਾਲੇ ਪਾਸੇ ਖਲੋ ਗਏ, ਉਹ ਲੱਤਾਂ ਚੁੱਕ ਕੇ ਸਿਰਾਣੇ ਵਾਲੇ ਪਾਸੇ ਕਰ ਲਏ, ਸਿਰਾਣੇ ਵਾਲੇ ਪਾਸੇ ਉਹ ਖੜ੍ਹੇ ਹੋਣ 'ਤੇ ਦੂਜੇ ਪਾਸੇ ਕਰ ਲਏ, ਮੰਜੇ 'ਤੇ ਇਸੇ ਤਰ੍ਹਾਂ ਹੀ ਆਸੇ ਪਾਸੇ ਦੌੜਦਾ ਰਿਹਾ। ਪਰਿਵਾਰ ਦੇ ਜੀਆਂ ਨੇ ਕਿਹਾ ਵੀ ਹੋ ਸਕਦਾ ਦਿਮਾਗੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ, ਉਹਨਾਂ ਨੇ ਫੜ ਕੇ ਪੈਰ ਬੰਨ੍ਹ ਦਿੱਤੇ, ਮੰਜੇ ਨਾਲ ਬੰਨ੍ਹ ਦਿੱਤੇ। ਅਤੇ ਜਦੋਂ ਸਵਾਸ ਨਿਕਲਣ ਲੱਗੇ, ਕਹਿਣ ਲੱਗੇ ਵੀ ਤੁਹਾਡਾ ਤਾਂ ਮੈਂ ਵੱਸ ਨਹੀਂ ਚੱਲਣ ਦਿੱਤਾ, ਮੇਰੇ ਪਰਿਵਾਰ ਨੇ ਮੇਰੀ ਮੌਤ ਦਾ ਕਾਰਨ ਬਣ ਲਿਆ। ਮੇਰੀ ਅਸਲ ਵਿੱਚ ਇੱਥੇ ਗੱਲ ਸਪਸ਼ਟ ਇਹੀ ਹੈ ਵੀ ਜਿੱਦਣ ਕਰਤੇ ਪੁਰਖ ਨੇ ਜਾਨ ਕੱਢਣੀ ਹੈ, ਉਸ ਦਿਨ ਮਹਾਰਾਜ ਕਹਿਣਗੇ ਬੰਦਾ ਉਸੇ ਦਾਇਰੇ ਵਿੱਚ ਵੱਧ ਜਾਂਦਾ ਹੈ, ਆਪਣੇ ਆਪ ਉੱਥੇ ਬੈਠ ਜਾਂਦਾ ਹੈ। ਛੱਡ ਖੜੋਤੇ ਖਿਨੈ ਮਾਹੇ, ਮਹਾਰਾਜ ਜੀ ਕਹਿੰਦੇ ਜਿਹੜੇ ਕੋਲ ਖਲੋਤੇ ਸੀ ਨਾ, ਛੱਡ ਖੜੋਤੇ, ਛੱਡ ਦਿੱਤਾ ਉਹਨਾਂ ਨੇ, ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਨਾਲ ਸਭ ਤੋਂ ਵੱਧ ਪਿਆਰ ਸੀ, ਜਿਹੜੇ ਕਹਿੰਦੇ ਸੀ ਵੀ ਤੁਹਾਡੇ ਨਾਲ ਜਿਉਂਦੇ ਜੀ ਅਤੇ ਮੌਤ 'ਤੇ ਵੀ ਖੜ੍ਹੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਉਸ ਦਿਨ ਉਹ ਜਿਹੜਾ ਜੰਮਣ ਅਤੇ ਮਰਨ ਦੀ ਕਸਮ ਖਾ ਕੇ ਨਾਲ ਬੈਠਾ ਸੀ ਉਹ ਵੀ ਪਾਸੇ ਹੋ ਗਿਆ, ਜਿਨ ਸਿਉਂ ਲੱਗਾ ਹੇਤ। ਛੱਡ ਖੜੋਤੇ, ਖੜੋਤੇ ਦਾ ਅਰਥ ਹੈ ਖਲੋ ਜਾਣਾ, ਛੱਡ ਕੇ ਖਲੋ ਗਏ। ਖਿਨੈ ਮਾਹੀ, ਇੱਕ ਸਕਿੰਟ ਦੇ ਵਿੱਚ, ਜਿਨ ਸਿਉਂ, ਜਿਨ੍ਹਾਂ ਨਾਲ ਹੇਤ ਲੱਗ ਗਿਆ। ਇਸ ਕਰਕੇ ਅਰਥ ਆਪ ਜੀ ਦੇ ਸਨਮੁਖ ਸੌਖੇ ਜੇ ਕਰ ਰਿਹਾ ਵੀ ਕੱਲ੍ਹ ਘਰ ਜਾ ਕੇ ਇੱਕ ਵਾਰੀ ਜਦੋਂ ਰਿਪੀਟ ਕਰੋਗੇ, ਦੁਬਾਰਾ ਸ਼ਬਦ ਪੜੋਗੇ, ਫਿਰ ਅਗਲੀ ਵਾਰੀ ਅਰਥਾਂ ਦੀ ਲੋੜ ਨਹੀਂ ਪੈਣੀ। ਫਿਰ ਜਿਹੜੇ ਅਰਥ ਸਾਨੂੰ ਚਾਹੀਦੇ ਨੇ ਉਹ ਅਰਥ ਸਾਨੂੰ ਮਿਲ ਜਾਣਗੇ। ਸਤਿਗੁਰੂ ਜੀ ਕਹਿੰਦੇ ਜਦੋਂ ਜਾਨ ਨਿਕਲਦੀ ਫਿਰ ਕੀ ਹੁੰਦਾ, ਹੱਥ ਮਰੋੜੇ, ਹੱਥ ਮੁੜਨੇ ਸ਼ੁਰੂ ਹੋ ਜਾਂਦੇ, ਤਨ ਕੱਪੇ, ਤਨ ਕੰਬਣਾ ਸ਼ੁਰੂ ਹੋ ਜਾਂਦਾ, ਸਿਆਹੋ ਹੋਆ ਸੇਤ। ਮਹਾਰਾਜ ਜੀ ਕਹਿਣਗੇ ਜਿਹੜਾ ਕਾਲੇ ਰੰਗ ਦੇ ਵਿੱਚ, ਕਾਲੀ ਰੰਗਤ ਦੇ ਵਿੱਚ ਇਨਸਾਨ ਸੀ, ਸੇਤ ਹੋ ਗਿਆ। ਤੁਸੀਂ ਮੌਤ ਤੋਂ ਬਾਅਦ ਵੇਖੋਗੇ ਜਦੋਂ ਇਨਸਾਨ ਦੀ ਡੈੱਡ ਬੋਡੀ ਵੇਖੀ ਜਾਂਦੀ, ਉਹ ਬਿਲਕੁਲ ਸਰੀਰ ਚਿੱਟਾ ਹੋ ਜਾਂਦਾ। ਮਹਾਰਾਜ ਕਹਿਣਗੇ ਸਿਆਹੋ ਹੋਆ ਸੇਤ, ਜਿਹੜਾ ਸਿਆਹੀ ਰੰਗਾ ਸਰੀਰ ਸੀ ਉਹ ਸੇਤ ਹੋ ਗਿਆ, ਚਿੱਟਾ ਹੋ ਗਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ, ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਦਣਾ ਖੇਤ। ਮਹਾਰਾਜ ਕਹਿੰਦੇ ਹੁਣ ਅੱਗੇ ਜਾ ਕੇ ਤਾਂ ਉਹੀ ਮਿਲਣਾ ਹੈ ਜੇ ਹਾ ਬੀਜੈ, ਜਿਹੜਾ ਕੁਝ ਅਸੀਂ ਬੀਜਿਆ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਸਰੀਰ ਖੇਤ ਹੈ, ਇਹਦੇ ਵਿੱਚ ਜੋ ਬੀਜੋਗੇ ਉੱਗੇਗਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਤਾਂ ਇਹੀ ਕਹਿੰਦੇ, ਸਤਿਗੁਰੂ ਸਾਹਿਬ ਨੇ ਸਾਰਾ ਸ਼ਬਦ ਸਾਡੇ ਸਾਹਮਣੇ ਰੱਖਿਆ, ਕਹਿੰਦੇ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਮਹਾਰਾਜ ਕਹਿਣਗੇ ਅੰਤ ਸਮੇਂ ਉਹੀ ਸਰੀਰ ਦੇ ਵਿੱਚ ਜੋ ਤੁਸੀਂ ਬੀਜਿਆ ਹੈ ਅੰਤਿਮ ਸਮੇਂ ਤੁਹਾਡੇ ਸਾਹਮਣੇ ਉਹੀ ਪ੍ਰਤੱਖ ਹੋ ਜਾਣਾ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਵੀ ਕਿਹਾ ਵੀ
ਲੋੜੈ ਦਾਖ ਬਿਜੋਰੀਆ, ਕਿੱਕਰ ਬੀਜੈ ਜੱਟ, ਉਹ ਹੰਡੈ ਉਨ ਕਤਾਈ ਦਾ ਪਹਿੰਦਾ ਲੋੜੈ ਪੱਟ। ਕਹਿਣ ਲੱਗੇ ਕਿਸਾਨ ਕਿੱਕਰ ਬੀਜਣ ਵਾਲਾ ਕਦੀ ਦਾਖਾਂ ਦੀ ਭਾਲ ਕਰਦਾ ਰਹੇ ਤਾਂ ਨਹੀਂ ਹੋ ਸਕਦੀ, ਬੀਜਿਆ ਕਿੱਕਰ। ਰੂੰ ਦਾ ਵਪਾਰੀ, ਉਨ ਦਾ ਵਪਾਰੀ ਕਦੀ ਰੇਸ਼ਮ ਜਿੰਨਾ ਮੁੱਲ ਨਹੀਂ ਪਹਿਨ ਸਕਦਾ। ਸਤਿਗੁਰੂ ਜੀ ਕਹਿੰਦੇ ਰੇਸ਼ਮ ਦਾ ਵਪਾਰੀ ਹੋਣਾ ਪਏਗਾ, ਉਨ ਨਾਲ ਰੇਸ਼ਮ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਕਹਿੰਦੇ ਬੰਦਾ ਕਰਮ ਤੇ ਮਾੜੇ ਕਰੇ ਤੇ ਉਹਨਾਂ ਦਾ ਅੰਜਾਮ ਸੱਚਾ ਚਾਹੀਦਾ, ਚੰਗਾ ਚਾਹੀਦਾ, ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਾ ਬੀਜੈ ਸੋ ਲਾਉਣਾ, ਦੱਦੈ ਦੋਸ਼ ਨਾ ਦਿਓ, ਕਿਸੈ ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ ਛੱਡ। ਮਹਾਰਾਜ ਕਹਿਣਗੇ ਜਿਹਾ ਬੀਜੈ ਸੋ ਲੁਣੈ, ਲੁਣੈ ਦਾ ਅਰਥ ਹੁੰਦਾ ਜੀ ਵੱਢ ਲੈਣਾ। ਕਰਮਾਂ ਸੰਦਲਾ ਖੇਤ, ਮਹਾਰਾਜ ਕਹਿਣਗੇ ਕਰਮਾਂ ਰੂਪੀ ਇਹ ਜੀਵਨ ਦਾ ਖੇਤ ਹੈ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਨਾਨਕ ਪ੍ਰਭ ਸਰਨਾਗਤੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਜੀ, ਮੈਂ ਨਾਨਕ ਦਾਸ ਤੁਹਾਡੀ ਸ਼ਰਨਾਗਤੀ, ਜਿਹੜੀ ਗੱਤ ਸਹਿਤ ਤੁਹਾਡੀ ਸ਼ਰਨ ਭਲਾ ਕਰਨ ਵਾਲੀ ਮੈਂ ਸ਼ਰਨ ਆ ਗਿਆ। ਪਤਾ ਕੀ ਕਰੋ? ਅਕਾਲ ਪੁਰਖ ਕਹਿੰਦੇ ਕੀ ਕਰਨਾ ਦੱਸੋ। ਕਹਿਣਗੇ ਚਰਨ ਬੋਹਿਤ ਪ੍ਰਭ ਦੇਤ, ਮੈਨੂੰ ਆਪਣੀ ਚਰਨ ਸ਼ਰਨ ਰੂਪੀ ਜਹਾਜ਼ ਦੀ ਦਾਤ ਦੇ ਦਿਓ, ਜਿਹਦੇ ਕਰਕੇ ਮੈਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਵਾਂ। ਆਪਣੇ ਚਰਨ ਕਮਲਾਂ ਦਾ ਜਹਾਜ਼ ਰੂਪੀ ਮੈਨੂੰ ਆਸਰਾ ਦੇ ਦਿਓ। ਚਰਨ ਬੋਹਿਤ ਪ੍ਰਭ ਦੇਤ, ਆਪਣੇ ਚਰਨ ਕਮਲ ਭਾਵ ਬਾਣੀ ਦਾ ਜਹਾਜ਼ ਦੇ ਦਿਓ, ਬਾਣੀ ਦੀ ਓਟ ਦੇ ਦਿਓ, ਜਿਹਦੇ ਕਰਕੇ ਸੰਸਾਰ ਰੂਪੀ ਸਰੋਵਰ ਤੋਂ ਪਾਰ ਹੋਇਆ ਜਾ ਸਕਦਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਮਝ ਲੱਗਦਾ ਹੈ ਨਾ ਫਿਰ, ਅਤੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਧਿਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਜਦੋਂ ਇਹ ਅਵਸਥਾ ਆ ਗਈ, ਅਰਦਾਸ ਕਰੀਏ ਵੀ ਚਰਨਾਂ ਦਾ ਜਹਾਜ਼ ਦੇ ਦਿਓ ਮਹਾਰਾਜ। ਫਿਰ ਮਹਾਰਾਜ ਜੀ ਕਹਿਣਗੇ ਸੇ ਭਾਦੋਏ, ਸੇ ਉਹ ਵਿਅਕਤੀ ਭਾਦੋਏ ਭਾਦੋ ਦੇ ਮਹੀਨੇ ਵਿੱਚ ਨਰਕ ਨਾ ਪਾਈਏ, ਨਰਕ ਵਰਗਾ ਜੀਵਨ ਬਤੀਤ ਨਹੀਂ ਕਰਦੇ, ਉਹ ਨਰਕ ਦੇ ਪਾਤਰ ਨਹੀਂ ਬਣਦੇ। ਕੌਣ? ਗੁਰ ਰੱਖਣ ਵਾਲਾ ਹੇਤ। ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ ਨਾ, ਫਿਰ ਗੁਰੂ ਉਹਦਾ ਹੇਤ ਰੱਖਦਾ ਹੈ, ਗੁਰੂ ਉਹਦਾ ਪਿਆਰ ਰੱਖ ਲੈਂਦਾ। ਦੋਵੇਂ ਅਰਥ ਨੇ, ਗੁਰੂ ਨਾਲ ਹੇਤ ਰੱਖੋਗੇ ਤਾਂ ਵੀ ਲਾਜ, ਅਤੇ ਜੇ ਗੁਰੂ ਨੇ ਤੁਹਾਡੇ ਨਾਲ ਹੇਤ ਰੱਖ ਲਿਆ ਤਾਂ ਵੀ ਭਲਾ ਹੈ। ਸਤਿਗੁਰੂ ਸਾਹਿਬ ਕਹਿਣਗੇ ਉਹ ਹੇਤ ਦੀ, ਪਿਆਰ ਦੀ ਲਾਜ ਕਰਤਾ ਪੁਰਖ ਰੱਖਣ ਵਾਲਾ। ਭਾਦੋਂ ਦੇ ਮਹੀਨੇ ਦੇ ਵਿੱਚ ਸਤਾਇਆ ਹੋਇਆ ਕਿਸਾਨ ਵੀ ਕਹਿੰਦੇ ਸਾਧ ਹੋ ਜਾਂਦਾ ਸੀ, ਅਤੇ ਭਾਦੋਂ ਦੇ ਮਹੀਨੇ ਵਿੱਚ ਜੇ ਅੰਦਰ ਵਿਕਾਰ ਚੱਲ ਪੈਣ ਤਾਂ ਮਹਾਰਾਜ ਕਹਿਣਗੇ ਚੰਗਾ ਭਲਾ ਬੰਦਾ ਪਛਤਾਵੇ ਦੇ ਵਿੱਚ ਸਾਰੀ ਜ਼ਿੰਦਗੀ ਔਰ ਸਾਰੇ ਪਛੋਤਾਵੇ ਦੇ ਵਿੱਚ ਹੀ ਬਤੀਤ ਕਰਦਾ ਵੀ ਮੈਂ ਕਰਦਾ ਕੀ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਜੇ ਭਾਦੋਂ ਦੇ ਮਹੀਨੇ ਵਿੱਚ ਨਰਕ ਬਿਰਤੀ ਦੇ ਧਾਰਨੀ ਨਹੀਂ ਬਣਨਾ ਚਾਹੁੰਦੇ ਤਾਂ ਫਿਰ ਗੁਰੂ ਅੱਗੇ ਅਰਦਾਸ ਕਰੋ, ਗੁਰ ਰੱਖਣ ਵਾਲਾ ਹੇਤ, ਗੁਰੂ ਹਿੱਤ ਰੱਖਣ ਵਾਲਾ, ਪਿਆਰ ਰੱਖਣ ਵਾਲਾ। ਇਸ ਕਰਕੇ ਮਹਾਰਾਜ ਜੀ ਕਹਿਣਗੇ ਸ੍ਰੀ ਸਤਿਗੁਰੂ ਕਲਯੁਗ ਸੋ ਪ੍ਰਸੰਨ ਹੋਏ, ਅਬ ਰੱਖੋ ਦਾਸ ਪਾਠ ਕੀ ਲਾਜ, ਤੁਸੀਂ ਕਿਰਪਾ ਕਰੋ, ਲਾਜ ਰੱਖੋ, ਪਤ ਰੱਖੋ। ਸਤਿਗੁਰੂ ਸਹਿ ਮਿਹਰਾਮ ਕਰਨ ਗੁਰਮੁਖੋ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ, ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕਰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8 ਤੱਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਅੱਜ ਭਾਦਰੋਂ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸਾਜੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਭਾਦੋ ਮਹੀਨੇ ਦੇ ਸੰਗਰਾਂਦ ਦੇ ਦਿਹਾੜਿਆਂ ਨੂੰ ਮਨਾਉਂਦੇ ਹੋਏ ਗੁਰੂ ਘਰ ਵਿਖੇ ਇਕੱਤਰ ਹੋ ਕਰਕੇ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਕਦੇ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹ ਆਪ ਸੰਗਤਾਂ ਨੂੰ 8 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਭਾਈ ਸਾਹਿਬ ਜੀ ਇਹ ਸਾਰਾ ਹਫ਼ਤਾ ਐਤਵਾਰ ਤੱਕ ਇਸੇ ਤਰ੍ਹਾਂ ਆਪ ਸੰਗਤਾਂ ਨੂੰ ਹਰ ਰੋਜ਼ ਇਸੇ ਟਾਈਮ 'ਤੇ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਅੱਜ ਭਾਦਰੋਂ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਬੜੇ ਪਿਆਰ ਸਰਕਾਰ ਦੇ ਨਾਲ ਸਰਵਣ ਕਰੀਏ ਜੀ। ਸੋ ਬੇਨਤੀ ਹੈ ਕਿ ਬੱਚਿਆਂ ਦੀ ਰੌਲੇ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸਟੇਜ 'ਤੇ, ਕਿਰਪਾ ਕਰਕੇ ਮਾਪਿਆਂ ਨੂੰ ਬੇਨਤੀ ਕਿ ਆਪਣੇ ਬੱਚਿਆਂ ਨੂੰ ਕੰਟਰੋਲ ਦੇ ਵਿੱਚ ਰੱਖੀਏ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕਥਾ ਵਿਚਾਰਾ ਸਰਵਣ ਕਰੀਏ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲੱਭ ਦੇਹ ਸਵਾਰ ਧਰੀ। ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਦਪ, ਬੁਝਨ ਕੀ ਸਭ ਸੂਝ ਪਰੀ। ਬਰਦਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ।

ਚਵਰ ਛਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸਭ ਦੇ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਜਨ ਬਣੇ ਹਾਂ ਜੋ ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਲਾਹਾ ਲੈ ਰਹੇ ਹਾਂ। ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਰਸਪਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਕੁ ਸਮਾਂ ਗੁਰੂ ਸ਼ਬਦ ਵਿਚਾਰ ਨਾਲ ਜੁੜਨ ਵਾਸਤੇ ਸਾਹਿਬਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ ਤਾਂ ਕਿ ਸਾਡੇ ਮਨ ਬੁੱਧ ਚਿੱਤ ਜਿਹੜੀ ਹੈ ਉਹ ਇਕਾਗਰ ਹੋ ਸਕੇ। ਇੱਕ ਵਾਰ ਕਹਿਣ 'ਤੇ ਸਾਰੇ ਹਾਜ਼ਰੀ ਲਵਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਉਹਨਾਂ ਨੇ ਸ਼ਬਦ ਪੜਿਆ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਪਾਵਨ ਬਚਨ ਨੇ, ਅੰਮ੍ਰਿਤਮਈ ਗੁਰਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਜਿਹੜੇ ਹੈ ਡੂੰਘਾਈ ਵਿੱਚ ਜਾ ਕੇ ਇਹ ਸ਼ਬਦ ਉਚਾਰਨ ਕੀਤੇ ਨੇ, ਅਕਾਲਕੀ ਬਾਣੀ ਹੈ। ਰਸਨਾ ਨੂੰ ਸੰਬੋਧਨ ਕੀਤਾ ਹੈ ਕਿ ਇਹ ਜਿਹੜੀ ਰਸਨਾ ਹੈ ਇਹ ਬਚਪਨ ਤੋਂ ਲੈ ਕੇ ਆਖਰੀ ਸਮੇਂ ਤੱਕ ਕਿੰਨਾ ਕੁਛ ਇਸ ਸੰਸਾਰ ਦੇ ਭੋਜਨ ਪਦਾਰਥ ਸਕਦੀ ਹੈ, ਅਤੇ ਲੇਕਿਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਵੀ ਇਹ ਜਿਹੜੀ ਰਸਨਾ ਹੈ ਇਹਦੀ ਤ੍ਰਿਪਤੀ ਨਹੀਂ ਹੁੰਦੀ। ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪਹਿਨੰਦਿਆਂ ਸਭ ਅੰਗ, ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵ ਦਾ ਸਕਦਿਆਂ ਭੋਜਨ ਪਦਾਰਥ ਇਹ ਸੰਸਾਰ ਦੇ ਰਸ ਜਿਹੜੇ ਨੇ ਜਿਹਬਾ ਦੇ ਦੁਆਰਾ ਲੈਂਦਿਆਂ ਲੈਂਦਿਆਂ ਇਹ ਮੂੰਹ ਦੇ ਵਿੱਚੋਂ ਦੰਦ ਵੀ ਨਿਕਲ ਗਏ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲੇਕਿਨ ਇਹਦੇ ਮਨ ਦੀ ਤ੍ਰਿਪਤੀ ਨਹੀਂ ਹੋਈ। ਇਹ ਰਸਨਾ ਤੂੰ ਅਨਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਤੂੰ ਅਨਰਾਸ ਭਾਵ ਕਿਤਨੇ ਕੁ ਰਸਾਂ ਨੂੰ ਚੱਖਿਆ ਹੈ ਸੰਸਾਰ ਦੇ ਵਿੱਚ ਆਪਣੇ ਜੀਵਨ ਦੇ ਅੰਦਰ, ਅਤੇ ਤੇਰੇ ਹਿਰਦੇ ਦੀ ਜਿਹੜੀ ਪਿਆਸ ਹੈ ਹੋਰ ਤੋਂ ਹੋਰ ਅੱਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੱਧਦੀ ਗਈ ਹੈ। ਜਿੰਨਾ ਚਿਰ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦਾ ਅਸੀਂ ਭੋਜਨ ਨਹੀਂ ਸਕਦੇ, ਇੱਕ ਤਾਂ ਅਸੀਂ ਸਰੀਰ ਨੂੰ ਪਾਲਣ ਵਾਸਤੇ ਪਦਾਰਥ ਸਕਦੇ ਭੋਜਨ ਸਕਦੇ ਹਾਂ, ਉਹ ਸਾਡੇ ਸਰੀਰ ਨੂੰ ਐਨਰਜੀ ਦਿੰਦਾ ਤਾਕਤ ਦਿੰਦਾ ਹੈ, ਉਹਦੇ ਨਾਲ ਸਾਡਾ ਸਰੀਰ ਜਿਹੜਾ ਹੈ ਉਹ ਚਲਾਏਮਾਨ ਹੈ। ਇੱਕ ਆਤਮਾ ਦਾ ਭੋਜਨ ਹੈ, ਇੱਕ ਰੂਹ ਦੀ ਖੁਰਾਕ ਹੈ, ਉਹ ਗੁਰੂ ਕੀ ਬਾਣੀ ਹੈ, ਗੁਰੂ ਦਾ ਸ਼ਬਦ ਹੈ। ਕਿਉਂਕਿ ਸਿੱਖ ਦਾ ਗੁਰੂ ਕੌਣ ਹੈ? ਸ਼ਬਦ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰੇ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ। ਨਿਰਾਕਾਰ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਸਰਗੁਣ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਰੂਪ ਦੇ ਦੁਆਰਾ ਧਾਰਨ ਕਰਕੇ ਆਪਣੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਵਿੱਚ ਟਿਕਾਈ ਹੈ, ਉਹੀ ਜੋਤ ਦਸਾਂ ਜਾਮਿਆਂ ਤੱਕ ਵਰਤੀ ਹੈ, ਅਤੇ ਭਾਵ ਸਾਨੂੰ ਅਕਾਲ ਪੁਰਖ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼ਬਦ ਹੀ ਲਿਆ ਕੇ ਦਿੱਤਾ ਹੈ, ਅਤੇ ਸ਼ਬਦ ਦੇ ਨਾਲ ਹੀ ਜੋੜਿਆ ਹੈ, ਸ਼ਬਦ ਦਾ ਸਿਧਾਂਤ ਦਿੱਤਾ ਹੈ। ਅਤੇ ਸਤਿਗੁਰੂ ਪਾਤਸ਼ਾਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੰਦੇੜ ਦੀ ਧਰਤੀ ਵਿਖੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ ਹੈ, ਉਸ ਵਕਤ ਸਤਿਗੁਰੂ ਪਾਤਸ਼ਾਹ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਭਾਵ ਸਾਰੇ ਸਿੱਖਾਂ ਨੂੰ ਜਿਹੜੇ ਗੁਰੂ ਦੇ ਨਾਮ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਭਾਵ ਹਾਜ਼ਰ ਹੋਣ। ਅੱਜ ਤੋਂ ਜਿਹੜਾ ਹੈ ਸਿੱਖਾਂ ਦਾ ਗੁਰੂ ਕਿਹੜਾ ਹੈ? ਸ਼ਬਦ ਹੈ। ਸ਼ਬਦ ਦੇ ਲੜਲਾ ਕੇ ਗਏ ਨੇ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਸ ਕਰਕੇ ਸ਼ਬਦ ਦਾ ਸਿਧਾਂਤ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਆਏ ਇੱਥੇ ਕੀ ਕਰਨ ਹੈ? ਗੁਰਮਤ ਲੈਣ ਵਾਸਤੇ, ਗੁਰਮਤ ਦੇ ਧਾਰਨੀ ਲੈ ਬਣਨ ਵਾਸਤੇ ਆਏ ਹਾਂ। ਜਿੰਨਾ ਚਿਰ ਅਸੀਂ ਗੁਰਮਤ ਦੇ ਧਾਰਨੀ ਨਾ ਬਣਾਂਗੇ
ਸਾਡੇ ਮਨ ਦਾ ਭਾਵ ਭਰਮ ਭੁਲੇਖਾ ਅਵੇਸਲਾਪਨ ਦੂਰ ਨਹੀਂ ਹੋਵੇਗਾ, ਕਿਉਂਕਿ ਸਿੱਖ ਨੇ ਭਾਵ ਜ਼ਿੰਦਗੀ ਦੇ ਅੰਦਰ ਕਮਾਈ ਸ਼ਬਦ ਦੀ ਕਰਨੀ ਹੈ। ਅਕਾਲ ਪੁਰਖ ਪਰਮਾਤਮਾ ਨੇ ਇੱਥੇ ਸ਼ਬਦ ਦੀ ਕਮਾਈ ਕਰਨ ਵਾਸਤੇ ਘੱਲਿਆ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਵਾਰ ਵਾਰ ਸਮਝਾਇਆ ਹੈ ਕਿ ਜੀਵ ਅਜੂੰ ਸਮਝ ਕਸ ਬਿਗੜਿਓ ਨਾਹੀਂ, ਜੋ ਹਰ ਗੁਣ ਗਾਵੇ। ਤੂੰ ਅਜੇ ਵੀ ਸਮਝ ਲੈ, ਜੀਵਨ ਦੇ ਅੰਦਰ ਰਹਿੰਦਿਆਂ ਹੋਇਆ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਚਿੰਤਨ ਕਰ ਲਾ, ਕਿਉਂਕਿ ਇਹ ਦੇਹੀ ਤੈਨੂੰ ਕੇਵਲ ਅਤੇ ਕੇਵਲ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਮਿਲੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਜਦੋਂ ਬਾਣੀ ਪੜ੍ਹਦੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਹੀ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਨੇ ਇਹ ਸਰੀਰ ਦੇ ਅੰਦਰ ਜੋਤ ਰੱਖੀ ਹੈ ਅਤੇ ਫਿਰ ਇਹ ਭਾਵ ਜੋਤ ਟਿਕਾਈ ਹੈ। ਅਕਾਲ ਪੁਰਖ ਪਰਮਾਤਮਾ ਨੇ ਜੀਵ ਨੂੰ ਸੰਸਾਰ 'ਤੇ ਘੱਲਿਆ, ਪਰ ਇਹਨੇ ਰਹਿਣਾ ਕਿੱਥੇ ਸੀਗਾ? ਜਿਵੇਂ ਅਸੀਂ ਮੰਨ ਲਈਏ ਕਿ ਅਸੀਂ ਦੇਸ਼ ਤੋਂ ਪ੍ਰਦੇਸ ਆਏ ਹਾਂ, ਇੱਥੇ ਆ ਕੇ ਸਾਨੂੰ ਰਹਿਣ ਵਾਸਤੇ ਘਰ ਚਾਹੀਦਾ ਸੀਗਾ, ਫਿਰ ਕਾਰੋਬਾਰ ਦੀ ਲੋੜ ਸੀਗੀ ਜਿਹਦੇ ਨਾਲ ਅਸੀਂ ਆਪਣੇ ਜੀਵਨ ਦਾ ਪਾਲਣ ਪੋਸ਼ਣ ਕਰਨਾ ਹੈ, ਅਤੇ ਇਸੇ ਤਰ੍ਹਾਂ ਸਾਰੇ ਪ੍ਰਬੰਧ ਅਸੀਂ ਕੀਤੇ ਆ ਨਾ। ਅਕਾਲ ਪੁਰਖ ਪਰਮਾਤਮਾ ਨੇ ਜੀਵ ਨੂੰ ਸੰਸਾਰ 'ਤੇ ਘੱਲਿਆ ਹੈ, ਪਰ ਇਹਨੇ ਰਹਿਣਾ ਕਿੱਥੇ ਸੀ? ਇਹਨੂੰ ਰਹਿਣ ਵਾਸਤੇ ਇਹ ਪੰਜ ਭੂਤਕ ਦੇ ਹੀ ਸਰੀਰ ਬਖਸ਼ਿਆ, ਇਹ ਘਰ ਹੈ, ਇਹਦੇ ਅੰਦਰ ਜਿੰਦ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਤੇ ਫਿਰ ਇਹ ਜੀਵ ਸਰੀਰ ਜਿਹੜਾ ਸੀ ਜਿੰਦਾ ਨਹੀਂ ਸੀ ਰਹਿੰਦਾ, ਅਕਾਲ ਪੁਰਖ ਪਰਮਾਤਮਾ ਨੇ ਇਹ ਭਾਵ ਇਹਨੂੰ ਸਕਣ ਵਾਸਤੇ ਸੱਤੀ ਪਦਾਰਥ ਦਿੱਤੇ ਹੈ, ਇਹ ਸਰੀਰ ਨੂੰ ਭਾਵ ਚਲਾਏ ਮਾਨ ਰੱਖਣ ਵਾਸਤੇ। ਅਤੇ ਤੂੰ ਕਰਨਾ ਕੀ ਹੈ, ਕੰਮ ਕੀ ਸੀਗਾ? ਨਾਮ ਜਪਣਾ, ਪਰਮੇਸ਼ਰ ਵਾਹਿਗੁਰੂ ਜੀ ਦੀ ਪਛਾਣ ਕਰਨੀ, ਉਹਦੇ ਗੁਣਾਂ ਦਾ ਚਿੰਤਨ ਕਰਨਾ। ਗੁਣਾਂ ਦੇ ਦੁਆਰਾ ਹੀ ਜੀਵ ਦਾ ਆਤਮਿਕ ਜੀਵਨ ਉੱਚਾ ਹੁੰਦਾ ਹੈ, ਗੁਰੂ ਦੇ ਸਿਧਾਂਤ ਦੇ ਦੁਆਰਾ ਆਤਮਿਕ ਜੀਵਨ ਜੋ ਉੱਚਾ ਹੁੰਦਾ ਹੈ। ਅਸੀਂ ਸ਼ਬਦ ਕਹਿੰਦੇ ਹਾਂ ਸ਼ੰਤ, ਸ਼ੰਤ ਕਿਸੇ ਇਨਸਾਨ ਦਾ ਨਾਂ ਨਹੀਂ ਹੈ, ਸੰਤ ਇੱਕ ਪਦਵੀ ਹੈ ਜੋ ਗੁਰੂ ਸ਼ਬਦ ਦਾ ਚਿੰਤਨ ਕਰਕੇ, ਗੁਰੂ ਨਵ ਸ਼ਬਦ ਦੀ ਕਮਾਈ ਕਰਕੇ ਉਸ ਪਦਵੀ ਨੂੰ ਹਾਸਲ ਕਰ ਲੈਂਦਾ ਹੈ, ਉਹਨੂੰ ਸ਼ੰਤ ਆਖਿਆ ਜਾਂਦਾ ਹੈ। ਜਿਵੇਂ ਇੱਕ ਪ੍ਰਧਾਨ ਮੰਤਰੀ ਦੀ ਪੋਸਟ ਹੈ, ਭਾਵ ਉਹ ਲਕਸ਼ਣ ਦੇ ਨਾਲ ਪ੍ਰਧਾਨ ਮੰਤਰੀ ਬਣਦਾ ਹੈ, ਅਤੇ ਜਿਹੜਾ ਉਸ ਕੁਰਸੀ 'ਤੇ ਬਹਿੰਦਾ ਹੈ ਉਹਨੂੰ ਪ੍ਰਧਾਨ ਮੰਤਰੀ ਆਖਿਆ ਜਾਂਦਾ ਹੈ। ਅਤੇ ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ ਫਿਰ ਉਹਨੂੰ ਸ਼ੰਤ ਭਾਵ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਸਰਿਧੇ ਭਗਵੰਤ, ਭਾਵ ਜਿਹੜਾ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਹੈ ਉਹ ਭਾਵ ਪਰਮੇਸ਼ਰ ਦੇ ਨਾਮ ਵਾਲਾ ਹੋ ਜਾਂਦਾ ਹੈ। ਉਹ ਸਾਹੂਕਾਰ ਅਖਵਾਉਂਦਾ ਹੈ ਗੁਰਸਿੱਖਾਂ ਦੀ ਸੰਗਤ ਦੇ ਵਿੱਚ, ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰੇ ਸਾਹ, ਜਿਹਦੇ ਪੱਲੇ ਦੇ ਵਿੱਚ ਨਾਮ ਹੈ ਉਹ ਸਾਹੂਕਾਰ ਹੈ, ਕਿਉਂਕਿ ਇਹ ਪ੍ਰਲੋਕ ਦੇ ਵਿੱਚ ਵੀ ਕੰਮ ਆਉਂਦਾ ਹੈ। ਪ੍ਰਲੋਕ ਦੇ ਵਿੱਚ ਸੰਸਾਰ ਦੀ ਕੋਈ ਸੰਪਤੀ ਕੰਮ ਨਹੀਂ ਆਉਣੀ, ਕੇਵਲ ਅਤੇ ਕੇਵਲ ਨਾਲ ਭਾਵ ਨਾਮ ਜਾਣਾ ਹੈ। ਜੇ ਪੈਂਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ, ਜਿਸ ਪੈਂਡੇ 'ਤੇ ਭਾਵ ਤੇਰਾ ਇਹ ਪੰਜ ਭੂਤਕ ਸਰੀਰ ਨਾਸ ਹੋ ਜਾਣਾ, ਜਦੋਂ ਨੂੰ ਚੱਲਣਾ ਹੈ ਕੇਵਲ ਅਤੇ ਕੇਵਲ ਤੇਰੇ ਨਾਲ ਨਾਮ ਨੇ ਸਹਾਇਤਾ ਕਰਨੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਨਾਮ ਜਪਣ ਵਾਸਤੇ ਆਇਆ ਹੈ। ਜਿੰਨਾ ਚਿਰ ਅਸੀਂ ਸਿਧਾਂਤ ਨੂੰ ਨਹੀਂ ਸਮਝਦੇ, ਜਿਵੇਂ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਰਚਨਾ ਦੁਆਰਾ ਸ਼ਬਦ ਉਚਾਰਦੇ ਨੇ, ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਦਾ ਅਵੇਸਲਾਪਨ ਦੂਰ ਕਰ ਲੈਂਦੇ ਨੇ, ਉਹ ਗੁਰਮਤਿ ਦੀ ਸੋਝੀ ਪੈਦਾ ਕਰ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਉਚਾਰਦੇ ਨੇ ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਏਵੇ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਜਿਹੜਾ ਭਾਵ ਹੰਸ ਹੈ ਉਹਦੀ ਅਕਾਲ ਪੁਰਖ ਨੇ ਧੁਰ ਤੋਂ ਹੀ ਚੋਗ ਜਿਹੜੀ ਹੈ ਮਾਨ ਸਰੋਵਰ 'ਤੇ ਪੈਦਾ ਕੀਤੀ ਹੈ, ਅਤੇ ਉਹ ਮਾਨ ਸਰੋਵਰ 'ਤੇ ਜਾ ਕੇ ਮੋਤੀਆਂ ਦੀ ਚੋਗ ਚੁਗਦਾ ਹੈ ਅਤੇ ਆਪਣੀ ਭਾਵ ਭੁੱਖ ਦੂਰ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ ਇਹਨੂੰ ਉਪਾਧੀ ਦਿੱਤੀ ਹੈ ਹੰਸ ਦੀ, ਅਤੇ ਗੁਰੂ ਕੀ ਸੰਗਤ ਜਿਹੜੀ ਹੈ ਇਹ ਮਾਨ ਸਰੋਵਰ ਹੈ, ਅਤੇ ਸੁੱਚੇ ਮੋਤੀ ਕਿਹੜੇ ਨੇ? ਗੁਰੂ ਕੇ ਸ਼ਬਦ। ਅਤੇ ਇਹਨਾਂ ਨੂੰ ਕਿਵੇਂ ਚੁਗਦਾ ਹੈ ਸਿੱਖ? ਆਪਣੀ ਸੁਰਤ ਦੇ ਨਾਲ, ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਵਾਰ ਵਾਰ ਸਮਝਾਉਂਦੀ ਹੈ ਕਿ ਸ਼ਬਦ ਗ੍ਰਹਿਣ ਕਿਵੇਂ ਕਰਨਾ ਹੈ। ਇਹੀ ਗੁਰਮਤ ਹੈ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਮਨ ਦੇ ਵਿੱਚ ਵਿਚਾਰ ਕਰਕੇ ਵੇਖ ਹੈ ਤੂੰ ਭਾਵ ਧੰਦਾ ਧੰਦਿਆਂ ਦੇ ਵਿੱਚ ਕਿਹੜਾ ਫਸਿਆ ਹੋਇਆ ਹੈ, ਅਤੇ ਧੰਦਿਆਂ ਤੋਂ ਉਪਰਾਮ ਕਿਹੜਾ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਕਿਹੜਾ ਹੈ ਜਿਹਦੇ ਮਨ ਨੂੰ ਮਾਇਆ ਦੀ ਲੇਪ ਨਾ ਹੋਵੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ਬਦ ਦੇ ਦੁਆਰਾ ਹੀ ਤੈਨੂੰ ਪਤਾ ਲੱਗਣਾ ਹੈ। ਅਤੇ ਇਸ ਕਰਕੇ ਜਿਹੜੇ ਨਾਮ ਜਪਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਧੰਨਵੰਤ ਭਾਵ ਅਕਾਲ ਪੁਰਖ ਦੇ ਪਰਮਾਤਮਾ ਦੇ ਨਾਮ ਵਾਲੇ ਹੋ ਜਾਂਦੇ ਨੇ ਅਤੇ ਸੰਸਾਰੀ ਧਨ ਉਹਨਾਂ ਦੇ ਪਿੱਛੇ ਦੌੜਿਆ ਫਿਰਦਾ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, 9 ਪ੍ਰਕਾਰ ਦੇ ਖਜ਼ਾਨੇ ਅਤੇ 18 ਪ੍ਰਕਾਰ ਦੀਆਂ ਸਿੱਧੀਆਂ ਉਹਦੇ ਪਿੱਛੇ ਦੌੜੀਆਂ ਫਿਰਦੀਆਂ ਨੇ। ਜਿਹੜਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰ ਲੈਂਦਾ, ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾ ਲੈਂਦਾ ਹੈ, ਉਹ ਧੰਨਵੰਤ ਕੁਲਵੰਤ। ਫਿਰ ਉਹਦੀ ਨਾਮ ਜਪਣੇ ਕਰਕੇ ਜਿਹੜੀ ਕੁਲ ਹੈ ਉਹ ਭਾਵ ਉੱਚੀ ਹੋ ਜਾਂਦੀ ਹੈ, ਕਿਉਂਕਿ ਉਹਨੂੰ ਬੁਰੇ ਅਤੇ ਭਲੇ ਕਰਮ ਦੀ ਪਛਾਣ ਹੋ ਜਾਂਦੀ ਹੈ। ਉਹ ਕਿਸੇ ਦਾ ਹੱਕ ਨਹੀਂ ਮਾਰਦਾ, ਆਪਣੇ ਇੱਕ ਵੀ ਸਵਾਸ ਨੂੰ ਅੰਜਾਈ ਨਹੀਂ ਗਾਉਂਦਾ ਅਤੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸਾਰੀ ਮਾਨਵਤਾ ਨੂੰ ਇੱਕ ਸਮਝਦਾ ਹੈ, ਅਕਾਲ ਪੁਰਖ ਪਰਮਾਤਮਾ ਨੂੰ ਭਾਵ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸਨੂੰ ਆਖੀਆ ਜਾਂ ਤਿਸ ਬਿਨ ਕੋਈ ਨਾ ਹੈ। ਉਹ ਪਰਮੇਸ਼ੁਰ ਵਾਹਿਗੁਰੂ ਖਲਕਤ ਵਿੱਚ ਵੱਸਦਾ ਹੈ। ਇਸ ਕਰਕੇ ਸਾਰਿਆਂ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਦੀ ਜੋਤ ਹੈ, ਭਾਵ ਜਿਹੜੀ ਸਤਾ ਸਾਡੇ ਸਰੀਰ ਨੂੰ ਚਲਾ ਰਹੀ ਹੈ ਕਿਹਦੀ ਸਤਾ ਹੈ? ਪਰਮੇਸ਼ੁਰ ਵਾਹਿਗੁਰੂ ਦੀ। ਜਿਹੜੀ ਸਾਰੇ ਬ੍ਰਹਿਮੰਡ ਨੂੰ ਸਤਾ ਚਲਾ ਰਹੀ ਹੈ ਇਹ ਅਕਾਲ ਪੁਰਖ ਦੀ ਪਰਮਾਤਮਾ ਦੀ ਸਤਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੇ ਦੁਆਰਾ ਉਹਦੇ ਹਿਰਦੇ ਦੇ ਅੰਦਰ ਗਿਆਨ ਹੋ ਜਾਂਦਾ ਹੈ, ਬੁਲੇ ਅਤੇ ਭਲੇ ਕਰਮ ਦੀ ਪਛਾਣ ਹੋ ਜਾਂਦੀ ਹੈ। ਇਸ ਕਰਕੇ ਉਹ ਭਾਵ ਉਹਦੀ ਕੁੱਲ ਜਿਹੜੀ ਹੈ ਉਹ ਸਲਾਉਣ ਯੋਗ ਹੋ ਜਾਂਦੀ ਹੈ, ਫਿਰ ਉਹ ਪਰਮੇਸ਼ੁਰ ਦੀ ਕੁੱਲ ਵਾਲਾ ਬਣ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਵਿੱਚ ਉਹਨੂੰ ਭਗਤ ਜੀ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਹੈ ਉਹ ਪਤਵੰਤ। ਅਤੇ ਸਹਿਬਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੀਸਰਾ ਬਚਨ ਉਚਾਰਦੇ ਨੇ ਕਿ ਉਹਦੀ ਸੰਸਾਰ ਵਿੱਚ ਨਾਮ ਜਪਣੇ ਕਰਕੇ ਪਤ ਇੱਜ਼ਤ ਬਹੁਤ ਹੁੰਦੀ ਹੈ। ਅਤੇ ਫਿਰ ਜਦੋਂ ਸੰਸਾਰ ਨੂੰ ਤਿਆਗ ਕੇ ਜਾਂਦਾ ਹੈ, ਪੰਜ ਭੂਤਕ ਸਰੀਰ ਦਾ ਤਿਆਗ ਕਰਦਾ ਹੈ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਕਹਿੰਦੇ ਨੇ ਜਦੋਂ ਉਹ ਸਰਮਸਨ ਮੁੱਖ ਹੁੰਦਾ ਹੈ ਨਾ, ਉੱਥੇ ਵੀ ਉਹਦੀ ਬਹੁਤ ਸੋਭਾ ਭਾਵ ਹੁੰਦੀ ਹੈ, ਕਿਉਂਕਿ ਧਰਮਰਾਜ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਮਿੱਤਰ ਬਣ ਜਾਂਦਾ ਹੈ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ, ਭਾਵ ਧਰਮਰਾਜ ਵੀ ਚਾਹੁੰਦਾ ਹੈ ਕਿ ਜਿਹੜੇ ਨਾਮ ਜਪਣੇ ਵਾਲੇ ਆ ਉਹ ਚੱਲਦੇ ਫਿਰਦੇ ਕਿਤੇ ਇਹ ਮੇਰੇ ਭਵਨ ਵਿੱਚ ਵੀ ਆਪਣੇ ਚਰਨ ਪਾ ਕੇ ਇਹਨੂੰ ਭਾਵ ਪਵਿੱਤਰ ਪਨੀਤ ਬਣਾ ਜਾਣ। ਇੰਨੀ ਉੱਚੀ ਭਾਵ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਨਾਮ ਦੇ ਦੁਆਰਾ ਹੀ ਆਤਮਿਕ ਜੀਵਨ ਉੱਚਾ ਹੋਣਾ ਹੈ। ਇਹ ਤਿੰਨ ਪ੍ਰਕਾਰ ਦੀ ਜਿਹੜੀ ਜੀਵ ਨੂੰ ਮੈਲ ਲੱਗੀ ਹੋਈ ਹੈ, ਅਵਰਨ ਅਵਿਦਿਆ ਵਿਖੇਪਤਾ, ਇਹ ਸ਼ਬਦ ਦੇ ਨਾਲ ਧੋਤੀ ਜਾਣੀ ਹੈ। ਅਤੇ ਜਿੰਨਾ ਚਿਰ ਭਾਵ ਸੁੱਚੇ ਮੋਤੀਆਂ ਦੀ ਚੋਗ ਜੀਵ ਗ੍ਰਹਿਣ ਨਹੀਂ ਨਾ ਕਰਦਾ, ਅਤੇ ਅਵਰਨ ਅਵਿਦਿਆ ਵਿਖੇਪਤਾ ਇਹ ਤਿੰਨ ਪ੍ਰਕਾਰ ਦੀ ਜਿਹੜੀ ਮੈਲ ਹੈ ਇਹ ਜੀਵ ਦੀ ਦੂਰ ਨਹੀਂ ਹੁੰਦੀ, ਭਾਵ ਇਹਦੀ ਮੱਤ ਉਜਵਲੀ ਨਹੀਂ ਹੁੰਦੀ। ਆਪਾਂ ਭਾਵ ਰੋਸ਼ਨੀ ਚਾਨਣ ਵਾਸਤੇ ਦੀਵਾ ਲਾਈਟ ਚ ਬਲਬ ਜਗਾਉਂਦੇ ਹਾਂ ਨਾ, ਟਿਊਬ ਜਗਾਉਂਦੇ ਹਾਂ। ਅਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਗਿਆਨ ਆ ਜਾਂਦਾ ਹੈ ਉੱਥੇ ਅਗਿਆਨ ਜਿਹੜਾ ਮਿਟ ਜਾਂਦਾ ਹੈ, ਗਿਆਨ ਦੇ ਨਾਲ ਅਗਿਆਨ ਜਿਹੜਾ ਹੈ ਉਹ ਨਾਸ ਹੋ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜੀਵ ਜਦੋਂ ਨਾਮ ਨੂੰ ਜਪੇਗਾ ਤੈਨੂੰ ਸੰਸਾਰ ਦੇ ਵਿੱਚ ਹਰ ਬੁਰੇ ਅਤੇ ਭਲੇ ਕਰਮ ਦੀ ਪਛਾਣ ਹੋ ਜਾਵੇਗੀ, ਆਪਣੇ ਆਤਮਿਕ ਜੀਵਨ ਦਾ ਗਿਆਨ ਹੋ ਜਾਵੇਗਾ, ਅਤੇ ਪਰਮਾਤਮਾ ਜਿਹੜਾ ਸਾਖਿਆਤ ਤੈਨੂੰ ਨਜ਼ਰ ਆ ਜਾਵੇਗਾ। ਕਿਉਂਕਿ ਜਦੋਂ ਦਸਮ ਪਾਤਸ਼ਾਹ ਜੀ ਨੂੰ ਅਸੀਂ ਅੰਮ੍ਰਿਤ ਵੇਲੇ ਦਪਾਵ ਨਿਤਨੇਮ ਕਰਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੋਈ ਕੋਈ ਉਹਦਾ ਕੋਈ ਚੱਕਰ, ਉਹਦਾ ਕੋਈ ਚਿਹਨ, ਉਹਦਾ ਕੋਈ ਵਰਨ, ਉਹਦੀ ਕੋਈ ਜਾਤ ਨਹੀਂ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ। ਕੋਈ ਦੱਸ ਸਕਿਆ ਹੈ ਕਿ ਪਰਮੇਸ਼ੁਰ ਕਿਹੜੇ ਰੰਗ ਦਾ ਹੈ? ਪਰ ਜੀਵ ਜਿਹੜਾ ਹੈ ਇਹ ਰੰਗਾਂ ਵਿੱਚ ਜ਼ਰੂਰ ਫਸਿਆ ਹੈ। ਪਰਮੇਸ਼ੁਰ ਦਾ ਅੱਜ ਤੱਕ ਕੋਈ ਨਿਰਣਾ ਕਰਕੇ ਨਹੀਂ ਦੱਸ ਸਕਿਆ ਕਿ ਪਰਮੇਸ਼ੁਰ ਕਿਹੜੇ ਰੰਗਾਂ ਵਿੱਚ ਹੈ। ਇਹ ਸਾਰੇ ਰੰਗ ਉਹਦੇ ਪੈਦਾ ਕੀਤੇ ਨੇ, ਅਤੇ ਜੀਵ ਜਿਹੜਾ ਹੈ ਰੰਗਾਂ ਵਿੱਚ ਫਸ ਜਾਂਦਾ ਹੈ ਕਿਉਂਕਿ ਅਗਿਆਨਤਾ ਕਰਕੇ ਇਹਦਾ ਜੀਵਨ ਨਿਘਾਰਪੁਰੇ ਵਿੱਚ ਚਲਿਆ ਜਾਂਦਾ ਹੈ, ਜਿੰਨਾ ਚਿਰ ਗੁਰਮਤਿ ਦੇ ਨਾਲ ਨਹੀਂ ਜੁੜਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੌੜੀ ਰਾਗ ਦੇ ਵਿੱਚ ਫਰਮਾਉਂਦੇ ਨੇ, ਆਪਣੀ ਰਸਨਾ ਦੁਆਰਾ ਉਚਾਰਦੇ ਨੇ, ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੀ। ਇਹ ਸੰਸਾਰ ਦੇ ਰੰਗ ਹੈ ਨਾ, ਆ ਜਿਹੜੇ ਅਸੀਂ ਤੱਕਦੇ ਇਹ ਰੰਗ ਨਹੀਂ। ਗੁਰੂ ਪਾਤਸ਼ਾਹ ਜੀ ਨੇ ਕਿਹੜੇ ਰੰਗਾਂ ਦੀ ਗੱਲ ਕੀਤੀ ਹੈ? ਕਿਸੇ ਨੂੰ ਉੱਚੀ ਕੁੱਲ ਵਿੱਚ ਜਨਮ ਮਿਲ ਜਾਣਾ, ਇਹ ਵੀ ਰੰਗ ਹੈ। ਫਿਰ ਉਹਨੂੰ ਸੋਹਣਾ ਸਰੀਰ ਮਿਲ ਜਾਣਾ, ਇਹ ਵੀ ਰੰਗ ਹੈ।
ਫਿਰ ਉਹਨੂੰ ਉੱਚੀ ਵਿਦਿਆ ਮਿਲ ਜਾਣੀ, ਇਹ ਵੀ ਰੰਗ ਹੈ। ਫਿਰ ਵਿਦਿਆ ਭਾਵ ਉੱਚੀ ਪ੍ਰਾਪਤ ਕਰਕੇ ਉਹਨੂੰ ਉੱਚਾ ਅਹੁਦਾ ਮਿਲ ਜਾਣਾ, ਇਹ ਵੀ ਰੰਗ ਹੈ। ਸਾਰੇ ਸੰਸਾਰ ਵਿੱਚ ਉਹਦਾ ਨਾਮ ਪ੍ਰਸਿੱਧ ਹੋ ਜਾਣਾ, ਇਹ ਵੀ ਰੰਗ ਹੈ। ਉੱਚੇ ਖਾਨਦਾਨ ਵਿੱਚ ਉਹਦੀ ਸਾਦੀ ਹੋ ਜਾਣੀ, ਇਹ ਵੀ ਰੰਗ ਹੈ। ਸੋਹਣੀ ਔਲਾਦ ਪੈਦਾ ਹੋ ਜਾਣੀ, ਇਹ ਵੀ ਰੰਗ ਹੈ। ਸਤਿਗੁਰੂ ਕਹਿੰਦੇ ਰੰਗ ਸੰਗ ਵਿਖਿਆ ਕੇ ਭੋਗਾ, ਇਹ ਭਾਵ ਜ਼ਹਿਰ ਦੇ ਨਿਆਈ ਆ। ਭਾਵ ਇਹਨਾਂ ਦੇ ਵਿੱਚ ਜੀਵ ਫਸ ਕੇ ਕੀ ਕਰਦਾ ਹੈ, ਹੰਗਤਾਂ ਨੂੰ ਇਕੱਠੀ ਕਰਦਾ ਹੈ, ਆਪਣੀ ਸੋਰਤ ਦੇ ਵਿੱਚ, ਆਪਣੀ ਆਪਣਤ ਦੇ ਵਿੱਚ ਫਸ ਜਾਂਦਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ, ਕਾਜੀ ਹੋਏ ਕੇ ਬਹੇ ਨੇ ਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਭਾਵ ਜੱਜ ਦੀ ਨਿਆਂ ਦੀ ਕੁਰਸੀ ਨੂੰ ਪ੍ਰਾਪਤ ਕਰਕੇ, ਜੱਜ ਦੇ ਅਹੁਦੇ ਨੂੰ ਪ੍ਰਾਪਤ ਕਰਕੇ ਨਿਆਂ ਦੀ ਕੁਰਸੀ 'ਤੇ ਬੈਠ ਗਿਆ ਹੈ। ਅਤੇ ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫੇਰੇ ਤਸਬੀ ਕਰੇ ਖੁਦਾਏ, ਫਿਰ ਧਰਮੀ ਵੀ ਅਖਵਾਉਂਦਾ ਹੈ ਕਾਜੀ ਤੂੰ, ਅਤੇ ਭਾਵ ਆਪਣੀ ਰਸਨਾ ਤੋਂ ਖੁਦਾ ਖੁਦਾ ਵੀ ਕਰਦਾ ਹੈ, ਅਤੇ ਦੂਸਰੇ ਦਾ ਹੱਕ ਜਿਹੜਾ ਹੈ ਪੈਸੇ ਲੈ ਕੇ ਮਾਰ ਕੇ, ਅਤੇ ਭਾਵ ਜੇ ਪੁੱਛਦਾ ਹੈ ਆ ਕੇ ਕੋਈ ਕਿ ਮੇਰਾ ਹੱਕ ਕਿਉਂ ਮਾਰਿਆ, ਅਤੇ ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ, ਫਿਰ ਵਕੀਲਾਂ ਦੀਆਂ ਤਕਰੀਰਾਂ ਦੇ ਕੇ ਜ਼ਰੀਆ ਦੇ ਨਾਲ ਉਹਨੂੰ ਝੂਠਾ ਕਰ ਦਿੰਦਾ ਹੈ। ਭਾਵ ਸਤਿਗੁਰੂ ਪਾਤਸ਼ਾਹ ਕਹਿੰਦੇ ਇਹੀ ਜ਼ਹਿਰ ਹੈ ਆਤਮਕ ਜੀਵਨ ਨੂੰ ਗਾਲਣ ਵਾਲੀ। ਗੁਰੂ ਪਾਤਸ਼ਾਹ ਕਹਿੰਦੇ ਪਰਾਇਆ ਧਾਨੀ ਜੀਵ ਨੂੰ ਗਾਲ ਦਿੰਦਾ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਪਾ ਖਾਏ, ਗੱਲੀ ਭਿਸ਼ਤ ਨਾ ਪਾਈ ਹੈ ਛੁੱਟੇ ਸੱਚ ਕਮਾਏ। ਗੱਲਾਂ ਦੇ ਨਾਲ ਭਿਸ਼ਤ ਸਵਰਗ ਨਹੀਂ ਮਿਲਣਾ, ਸੱਚ ਦੀ ਕਮਾਈ ਕਰਨ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਥਾਂ ਮਿਲਣੀ ਹੈ। ਅਸੀਂ ਇੱਥੇ ਸੱਚ ਨੂੰ ਕਮਾਉਣ ਆਏ ਹਾਂ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਜਿਹੜਾ ਹੈ ਸੰਸਾਰ ਦੇ ਰੰਗਾਂ ਦੇ ਵਿੱਚ ਆਪਣੀ ਆਪਣਤ ਦੇ ਵਿੱਚ ਭਾਵ ਆਪਣੀ ਸੋਰਤ ਦੇ ਵਿੱਚ ਫਸ ਕੇ ਆਪਣੇ ਆਤਮਕ ਜੀਵਨ ਨੂੰ ਗਾਲ ਲੈਂਦਾ ਹੈ। ਸਤਿਗੁਰੂ ਕਹਿੰਦੇ ਨੇ ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਦ ਨਾ ਜਾਣੀ। ਅੰਧ ਮਾਇਆ ਦੇ ਵਿੱਚ ਫਸ ਕੇ, ਮਾਇਆ ਦੇ ਧੰਦਿਆਂ ਦੇ ਵਿੱਚ ਲੱਗ ਕੇ, ਆਪਣੀ ਸੋਰਤ ਦੇ ਵਿੱਚ ਲੱਗ ਕੇ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੀ ਵਡਿਆਈ, ਇਹਦਾ ਨਾਮ ਹੀ ਇੰਨਾ ਪ੍ਰਸਿੱਧ ਹੋ ਜਾਂਦਾ ਹੈ, ਫਿਰ ਹੰਕਾਰ ਦੇ ਵਿੱਚ ਫਸ ਜਾਂਦਾ ਹੈ, ਅਤੇ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਦੂਸਰੇ ਨੂੰ ਜਾਣਦਾ ਹੀ ਨਹੀਂ। ਹਉਂ ਸੰਚੋਂ ਹਉਂ ਖਾਟਤਾ ਸਗਲੀ ਅਵਦ ਮਹਾਨੀ, ਹਉਂ ਹੰਕਾਰ ਨੂੰ ਖਟਦਾ ਹੈ, ਭਾਵ ਹੰਕਾਰ ਦੀ ਖੱਟੀ ਜਿਹੜੀ ਹੈ ਇਕੱਠਿਆਂ ਕਰਦਾ ਹੈ, ਹਉਂ ਖਾਟਦਾ ਇਹੀ ਇਹਦੇ ਪੱਲੇ ਰਹਿ ਜਾਂਦੀ ਹੈ। ਹਉਂ ਸੂਰਾ ਪ੍ਰਧਾਨ ਹਉਂ ਕੋ ਨਾ ਹੀ ਮੁਝੇ ਸਮਾਨੀ। ਸਤਿਗੁਰੂ ਕਹਿੰਦੇ ਨੇ ਕਿ ਫਿਰ ਜਾ ਕੇ ਪਰਾ ਦੇ ਵਿੱਚ ਜਿੱਥੇ ਵੀ ਬਹਿੰਦਾ ਹੈ, ਭਾਵ ਆਪਣੀਆਂ ਗੱਲਾਂ ਦੂਸਰਿਆਂ ਨੂੰ ਸੁਣਾਉਂਦਾ ਹੈ, ਕਿਸੇ ਦੇ ਬਚਨ ਸੁਣਨ ਨੂੰ ਰਾਜੀ ਨਹੀਂ ਹੁੰਦਾ, ਫਿਰ ਆਪਣੀਆਂ ਸੁਣਾਉਣ ਜਾਂਦਾ ਹੈ। ਕਿਉਂਕਿ ਉੱਚੇ ਅਹੁਦੇ ਕਰਕੇ ਜ਼ਰੂਰਤਮੰਦ ਜਿਹੜੇ ਨੇ ਉਹ ਝੁੱਕ ਜਾਂਦੇ ਆ ਨਾ, ਸੰਸਾਰੀ ਜ਼ਰੂਰਤਮੰਦ ਹੁੰਦਾ ਹੈ, ਉੱਚੇ ਅਵਸਰ ਦੇ ਅੱਗੇ ਨੀਵੇਂ ਹੋ ਕੇ ਜਾਣਾ ਪੈਂਦਾ ਹੈ, ਕਿਉਂਕਿ ਕੰਮ ਹੁੰਦਾ ਹੈ, ਜ਼ਰੂਰਤ ਭਾਵ ਲੋੜਵੰਦ ਹੁੰਦੇ ਆ। ਇਸ ਕਰਕੇ ਕਹਿੰਦੇ ਨੇ ਉਹਦੀ ਭਾਵ ਆਪਣੀ ਜਿਹੜੀ ਸੋਭਾ ਇੰਨੀ ਵੱਧ ਜਾਂਦੀ, ਉਹ ਦੂਸਰੇ ਨੂੰ ਆਪਣੀ ਅੱਖ ਵਿੱਚ ਨਹੀਂ ਧਰਦਾ, ਫਿਰ ਉਹ ਆਪਣੀਆਂ ਭਾਵ ਜਿਹੜੀਆਂ ਸੋਰਤ ਦੀਆਂ ਗੱਲਾਂ ਸੁਣਾਉਂਦਾ ਹੈ। ਹਾਂ ਸੂਰਾ ਪ੍ਰਧਾਨ ਹਾਂ, ਕਹਿੰਦਾ ਜਿੱਥੇ ਜਾ ਕੇ ਖਲੋਨਾ ਹਾਂ ਮੈਂ ਹੀ ਸੂਰਮਾ ਹਾਂ, ਮੇਰੇ ਬਚਨ ਦਾ ਕੋਈ ਜਵਾਬ ਨਹੀਂ ਦੇ ਸਕਦਾ, ਪ੍ਰਧਾਨ ਹਾਂ ਮੇਰੀ ਭਾਵ ਚੱਲਦੀ ਹੈ, ਕੋ ਨਾ ਹੀ ਮੁਝੇ ਸਮਾਨੀ, ਕੋਈ ਮੇਰੇ ਸਮਾਨ ਨਹੀਂ ਗੇ। ਭਾਵ ਸੰਸਾਰ ਵਾਲਿਆਂ ਨੂੰ ਭਾਵ ਆਪਣੇ ਨਾਲੋਂ ਨੀਵੇਂ ਦੱਸਣ ਲੱਗ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹੀ ਸੰਸਾਰ ਦੇ ਰੰਗ ਆਤਮਕ ਜੀਵਨ ਨੂੰ ਜਿਹੜਾ ਕਮਜ਼ੋਰ ਕਰ ਦਿੰਦੇ ਨੇ। ਜਦੋਂ ਗੁਰਮਤਿ ਤੋਂ ਜੀਵ ਦੂਰ ਚਲਿਆ ਜਾਂਦਾ ਹੈ, ਅਤੇ ਜਿੰਨਾ ਚਿਰ ਭਾਵ ਹੰਸ ਵਾਲੀ ਬਿਰਤੀ ਰੱਖਦਾ ਹੈ, ਫਿਰ ਸੁੱਚੇ ਮੋਤੀ ਜਿਹੜੇ ਚੋਗ ਜਿਹੜੇ ਨੇ ਉਹ ਆਪਣੀ ਸੁਰਤ ਦੇ ਨਾਲ ਗ੍ਰਹਿਣ ਕਰਦਾ ਹੈ। ਸੁਰਤ ਨੂੰ ਉਜਵਲ ਕਰਨਾ ਬਹੁਤ ਜ਼ਰੂਰੀ ਹੈ। ਮੇਰੇ ਦਸਮ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਉਚਾਰਦੇ ਆ ਨਾ ਕਿ ਜਿਹਦੀ ਰਸਨਾ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਧੰਨ ਜੀਓ ਤੇ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਵਿਚਾਰੇ। ਉਹ ਧੰਤਾ ਦੇ ਯੋਗ ਹੈ, ਸਲਾਉਣ ਦੇ ਯੋਗ ਹੈ, ਉਹ ਭਾਵ ਉਹਦੀ ਸੋਭਾ ਜਿਹੜੀ ਵੱਧ ਜਾਂਦੀ ਹੈ। ਕਹਿੰਦੇ ਐਸੇ ਗੁਰਸਿੱਖ ਨੂੰ, ਐਸੇ ਪਿਆਰੇ ਨੂੰ ਨਮਸਕਾਰ ਹੈ। ਉਹ ਭਾਵ ਸਤਿਗੁਰੂ ਕਹਿੰਦੇ ਨੇ ਮੁੱਖ ਤੇ ਹਰ, ਜਿਹਦੇ ਮੁੱਖ ਦੇ ਵਿੱਚ ਹਰੀ ਦਾ ਨਾਮ ਹੋਵੇ, ਪਰਮਾਤਮਾ ਦਾ ਨਾਮ ਹੋਵੇ, ਚਿੱਤ ਮੈਂ ਯੁੱਧ ਵਿਚਾਰੇ, ਚਿੱਤ ਵਿੱਚ ਯੁੱਧ ਵਿਚਾਰ ਭਾਵ ਯੁੱਧ ਦੀ ਵਿਚਾਰ ਕਰਨੀ, ਕਿਹੜੇ ਵਿਚਾਰ ਦੀ, ਪੰਜ ਕਮਾਤ ਕੁਵੈਰੀਆਂ ਦੇ ਨਾਲ ਯੁੱਧ ਕਰਨਾ ਹੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਆ ਨਾਮ ਦੀ ਤਾਕਤ ਦੇ ਨਾਲ ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖਦਾ ਹੈ, ਇਹ ਹੈ ਜੰਗ ਕਰਦਾ ਹੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਇਹ ਜਿਹੜੇ ਪੰਜ ਦੋਖ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਪੰਜ ਦੋਖ ਲੱਗੇ ਆ ਨਾ ਜੀਵ ਨੂੰ, ਕਹਿੰਦੇ ਇਹ ਨਾਮ ਦੇ ਨਾਲ ਵਸ ਆ ਜਾਂਦੇ ਨੇ। ਦਸ ਇੰਦਰੀ ਕਰ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਗਾਸ, ਨਾਮ ਦੇ ਯਤਨ ਦੇ ਨਾਲ ਦਸਾਂ ਇੰਦਰੀਆਂ ਨੂੰ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ, ਨਾਮ ਦੀ ਤਾਕਤ ਦੇ ਨਾਲ ਜੀਵ ਇਹਨਾਂ ਨੂੰ ਆਪਣੇ ਵਸ ਵਿੱਚ ਰੱਖਦਾ ਹੈ ਅਤੇ ਨਾਮ ਦੀ ਤਾਕਤ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੰਨੈ ਪਰਿਵਾਰ ਹੈ ਸਾਧਾਰ, ਇਹ ਪੰਜ ਇੰਦਰੇ ਪਰਿਵਾਰ ਹੈ ਅਤੇ ਕਹਿੰਦੇ ਇਹ ਸੁਧਰ ਜਾਂਦੇ ਨੇ, ਇਹ ਫਿਰ ਵਿਭਾਵ ਵਰਜਿਤ ਹੋ ਜਾਂਦੇ ਨੇ ਬੁਰੇ ਕੰਮਾਂ ਵੱਲੋਂ, ਅੱਖਾਂ ਮਾਮਾ ਬੁਰਾ ਨਹੀਂ ਤੱਕਦੀਆਂ, ਰਸਨਾ ਕਿਸ ਦੀ ਨਿੰਦਿਆ ਨਹੀਂ ਕਰਦੀ, ਸ਼ਰਮਣ ਕਿਸ ਦਾ ਬੁਰਾ ਨਹੀਂ ਸੁਣਦੇ, ਫਿਰ ਨੇਕ ਕਮਾਈ ਕਰਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਫਿਰ ਉਹਨੂੰ ਧਰਮੀ ਆਖਿਆ ਜਾਂਦਾ ਹੈ। ਜਦੋਂ ਗੁਰਮਤ ਦਾ ਗਿਆਨ ਪ੍ਰਾਪਤ ਕਰਦਾ ਹੈ ਇਹ ਗੁਣ ਫਿਰ ਅੰਦਰ ਆਉਂਦੇ ਨੇ ਜੀਵ ਦੇ। ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ ਭਾਵ ਕਈ ਵਾਰੀ ਅਸੀਂ ਸੰਸਾਰ ਦੇ ਧੰਦਿਆਂ ਦੇ ਵਿੱਚ ਸਾਡੀ ਸੁਰਤ ਇੰਨੀ ਜਿਹੜੀ ਭਾਵ ਲੱਗੀ ਹੁੰਦੀ, ਜ਼ਿੰਮੇਵਾਰੀਆਂ ਹੈ ਨਾ ਪਰਿਵਾਰ ਨੂੰ ਪਾਲਣ ਦੀਆਂ, ਕਿਉਂਕਿ ਪਰਿਵਾਰ ਨੂੰ ਬੱਚਿਆਂ ਦੀ ਪਾਲਣਾ ਜਿਹੜੀ ਕਰਨੀ ਕੋਈ ਸੌਖੀ ਨਹੀਂ ਗੀ, ਬੜਾ ਯਤਨ ਕਰਨਾ ਪੈਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗਾਉਣ ਕਰੇ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ। ਭਾਵ ਜੀਵ ਜਿਹੜਾ ਗ੍ਰਿਸ਼ਤੀ ਨੂੰ ਪਾਲਦਾ ਹੋਇਆ ਨਾ, ਗ੍ਰਿਸ਼ਤੀ ਦੇ ਕੁਟੰਬ ਵਿੱਚ ਪਲੇਟਿਆ ਹੋਇਆ, ਕਦੇ ਹਰਖ ਕਦੇ ਸੋਗ, ਕਿਸੇ ਪਾਸਿਓਂ ਭਾਵ ਲਾਭ ਹੋ ਗਿਆ ਅਤੇ ਖੁਸ਼ੀ ਉਹ ਅੰਦਰ ਜਿਹੜੀ ਪ੍ਰਗਟ ਹੋ ਗਈ, ਕਿਸੇ ਪਾਸਿਓਂ ਘਾਟਾ ਪੈ ਗਿਆ, ਫਿਰ ਕਹਿੰਦੇ ਸੋਗ ਚਿੰਤਾ ਪੈ ਗਈ। ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗਾਉਣ ਕਰੇ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ। ਇਹ ਸੁਰਤ ਜਿਹੜੀ ਹੈ ਦਸਾਂ ਦਿਸਾਂ ਵਿੱਚ ਭਾਵ ਜਿਹੜੀ ਦੌੜਦੀ ਫਿਰਦੀ ਹੈ, ਮਨ ਇਕਾਗਰ ਨਹੀਂ ਹੋ ਰਿਹਾ ਜਿੰਨਾ ਚਿਰ ਸ਼ਬਦ ਦੀ ਟੇਕ ਨਹੀਂ ਲਈ, ਸ਼ਬਦ ਦਾ ਆਧਾਰ ਨਹੀਂ ਇਹਨੇ ਲਿਆ, ਤਦ ਤੱਕ ਇਹਦਾ ਮਨ ਜਿਹੜਾ ਹੈ ਉਹ ਟਿਕਾਣੇ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦੇ ਨਾਲ ਹੀ ਤੇਰਾ ਮੇਰਾ ਮਨ ਹੈ ਉਹ ਸੁਧਰਨਾ ਹੈ, ਜਿੰਨਾ ਚਿਰ ਤੂੰ ਨਾਮ ਦਾ ਆਸਰਾ ਨਹੀਂ ਲੈਂਦਾ ਤਦ ਤੱਕ ਤੇਰੇ ਮਨ ਭਾਵ ਹਿਰਦੇ ਦੇ ਅੰਦਰ ਸ਼ੁੱਭ ਗੁਣ ਨਹੀਂ ਆਉਣੇ। ਸ਼ੁੱਭ ਗੁਣ ਕੇਵਲ ਅਤੇ ਕੇਵਲ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਆਉਣੇ ਨੇ, ਕਿਉਂਕਿ ਮਲੀਨਤਾ ਹਿਰਦੇ ਦੀ ਜਿਹੜੀ ਹੈ ਉਹ ਨਾਮ ਦੇ ਨਾਲ ਹੀ ਅੰਦਰੋਂ ਦੂਰ ਹੋਣੀ ਹੈ। ਗੁਰੂ ਦਰਬਾਰਾਂ ਵਿੱਚ ਅਸੀਂ ਜਦੋਂ ਆਉਂਦੇ ਹਾਂ ਕਿਸ ਵੇਲੇ ਸਰੀਰ ਇਕੱਲਾ ਆ ਜਾਂਦਾ ਹੈ, ਸੁਰਤ 'ਤੇ ਘੁੰਮ ਘੁੰਮ ਰਹੀ ਹੁੰਦੀ ਆ, ਮਨ ਜਿਹੜਾ ਉਹ ਇਕਾਗਰ ਨਹੀਂ ਹੁੰਦਾ, ਆਏ ਹਾਂ ਚਲੇ ਗਏ ਹਾਂ। ਇਹ ਸੰਸਾਰ ਦੇ ਧੰਦਿਆਂ ਵਿੱਚ ਭਾਵ ਗ੍ਰਿਸ਼ਤੀ ਦੇ ਕੁਟੰਬ ਵਿੱਚ ਪਲੇਟਿਆ ਹੋਇਆ, ਕਦੇ ਖੁਸ਼ੀ ਅਤੇ ਕਦੇ ਗਮੀ, ਇਹ ਦੋ ਅਵਸਥਾ ਜਿਹੜੀਆਂ ਜੀਵ ਨੂੰ ਹਰ ਵੇਲੇ ਵਿਆਪਦੀਆਂ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਘੜੀ ਵੀ ਇਹਦਾ ਮਨ ਜਿਹੜਾ ਹੈ ਅਸਥਿਰ ਨਹੀਂ ਹੁੰਦਾ। ਜਦੋਂ ਭਾਵ ਕੁਝ ਸਮਾਂ ਵੀ ਮਨ ਟਿਕਾਓ ਵਿੱਚ ਆ ਕੇ ਪਰਮੇਸ਼ੁਰ ਵਾਹਿਗੁਰੂ ਜੀ ਦਾ ਤੂੰ ਨਾਮ ਜਪੇਗਾ ਨਾ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਟਿਕੇ ਹੋਏ ਮਨ ਦੀ ਜਿਹੜੀ ਹੈ ਨਾ ਕੂਕ ਆ ਉਹ ਪੁਕਾਰ ਹੈ, ਸਿੱਧੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜਾਂਦੀ ਹੈ। ਜੋਗੀ ਜਟੀ ਹਠੀ ਤਪੀ ਤਤ ਬੇਤੇ ਗਿਆਨੀ, ਇਹ ਸਮਾਧੀ ਕੌਣ ਲਾਉਂਦੇ, ਚੌਂਗੜਾ ਕੌਣ ਲਾਉਂਦੇ ਸੀ, ਮਨ ਦੀ ਇਕਾਗਰਤਾ ਵਾਸਤੇ। ਸ਼ਬਦ ਦਾ ਚਿੰਤਨ ਕਿਉਂ ਕਰਦੇ ਸੀ, ਮਨ ਦੀ ਇਕਾਗਰਤਾ ਵਾਸਤੇ। ਗੁਰੂ ਘਰ ਵਿੱਚ ਪਹਿਲਾ ਵਿਸ਼ਾ ਹੈ ਸੇਵਾ। ਜਦੋਂ ਮੇਰੇ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹਜ਼ੂਰੀ ਅੰਦਰ ਗਏ ਨੇ, ਚਰਨਾਂ ਦੇ ਵਿੱਚ ਗਏ ਨੇ, ਉਸ ਵਕਤ ਸੇਵਾ ਹੀ ਕਮਾਈ ਹੈ। ਪਹਿਲੋਂ ਸੇਵਾ ਕਮਾਈ ਹੈ ਅਤੇ ਫਿਰ ਭਾਵ ਮਲੀਨਤਾ ਦੂਰ ਹੋਈ ਹੈ ਅਤੇ ਹਿਰਦੇ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਜੀ ਦੀ ਉਹ ਜੋਤ ਆ ਕੇ ਟਿਕ ਗਈ ਹੈ। ਸਤਿਗੁਰੂ ਕਹਿੰਦੇ ਨੇ ਸੇਵਾ ਦੇ ਨਾਲ ਇਹ ਅਵਰਨ ਅਵਿਦਿਆ ਵਿਖੇਪਤਾ ਤਿੰਨ ਪ੍ਰਕਾਰ ਦੀ ਮੈਲ ਜਿਹੜੀ ਲੱਗੀ ਹੈ ਨਾ, ਇਹ ਸੇਵਾ ਦੇ ਨਾਲ ਅਤੇ ਸਿਮਰਨ ਦੇ ਨਾਲ ਦੂਰ ਹੋਣੀ ਹੈ। ਜਦੋਂ ਅਸੀਂ ਸੇਵਾ ਕਮਾਉਂਦੇ ਹਾਂ ਸਾਡੇ ਮਨ ਦੀ ਮਲੀਨਤਾ ਦੂਰ ਹੁੰਦੀ ਹੈ ਅਤੇ ਨਾਮ ਫਿਰ ਹਿਰਦੇ ਦੇ ਅੰਦਰ ਆ ਕੇ ਟਿਕ ਜਾਂਦਾ ਹੈ। ਸੇਵਾ ਅਤੇ ਸਿਮਰਨ ਜੀਵ ਦੇ ਦੋ ਪੰਖ ਨੇ। ਜੇ ਸੇਵਾ ਹੈ ਸਿਮਰਨ ਨਹੀਂ, ਭਾ ਮੰਨ ਲਓ ਇੱਕੋ ਹੀ ਪੰਖ ਹੈ। ਜੇ ਸਿਮਰਨ ਹੈ ਸੇਵਾ ਨਹੀਂ, ਫਿਰ ਵੀ ਭਾਵ ਇਹਦਾ ਪੰਖ ਨਹੀਂ। ਪੰਛੀ ਦੇ ਦੋ ਪੰਖ ਹੁੰਦੇ ਆ ਨਾ, ਅਤੇ ਪੰਖਾਂ ਦੇ ਨਾਲ ਉਡਾਰੀ ਮਾਰ ਕੇ ਆਕਾਸ਼ ਵਿੱਚ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਸਿੱਖ ਦੇ ਸੇਵਾ ਅਤੇ ਸਿਮਰਨ ਦੋ ਪੰਖ ਨੇ ਅਤੇ ਇਹ ਗੁਰੂ ਦੇ ਸਿਧਾਂਤ ਦੇ ਭਾਵ ਜਿਹੜਾ ਹੈ
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਦੇ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੀਰਤਨ ਸੁਣਿਆ ਹੈ, ਪਾਠ ਸੁਣਿਆ ਹੈ ਆਪਾਂ ਗਿਆਨੀ ਜੀ ਦੇ ਕੋਲੋਂ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ। ਸ਼ਬਦ ਦੀ ਵਿਚਾਰ ਤੋਂ ਬਿਨਾਂ ਭਾਵ ਪੜ੍ਹਨ ਤੋਂ ਅੱਗੇ ਵਿਚਾਰ ਹੈ, ਪਹਿਲੋਂ ਪੜ੍ਹਨਾ ਹੈ ਫਿਰ ਵਿਚਾਰ ਦ੍ਰਿੜ ਕਰਨੀ ਹੈ। ਅਤੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿ ਕੀ ਰਹੀ ਹੈ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਉਹਤੇ ਚੱਲਣਾ, ਇਹ ਹੈ ਅਸਲੀ ਗੁਰਮਤਿ ਦਾ ਰਸਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਪਰਮੇਸ਼ੁਰ ਦਾ ਨਾਮ ਧਿਆਵੇ, ਉਹਨੂੰ ਭਾਵ ਪਰਮੇਸ਼ੁਰ ਦਾ ਰੰਗ ਲੱਗਿਆ ਜਾਣੋ, ਉਹਨੂੰ ਪਰਮੇਸ਼ੁਰ ਦਾ ਪਿਆਰ ਪ੍ਰਾਪਤ ਹੋ ਗਿਆ ਹੈ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਧੰਦੇ ਕਰਦਿਆਂ ਜਿਹੜਾ ਹੈ ਪਰਮੇਸ਼ੁਰ ਵੱਲ ਜਿਹੜੀ ਸੁਰਤ ਲਾ ਕੇ ਰੱਖਣੀ ਚਾਹੀਦੀ ਹੈ, ਹਿਰਦੇ ਦੇ ਅੰਦਰ ਚਿੰਤਨ ਕਰਨਾ ਚਾਹੀਦਾ ਹੈ, ਰਸਨਾ ਦੇ ਨਾਲ ਉਹਦੇ ਭਾਵ ਰਸਨਾ ਰਮਤ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਨਾ ਚਾਹੀਦਾ ਹੈ, ਅਤੇ ਚਿੱਤ ਵਿੱਚ ਯਾਦ ਬਣਾ ਕੇ ਰੱਖਣੀ ਚਾਹੀਦੀ ਹੈ, ਸ਼੍ਰਵਣਾ ਦੇ ਨਾਲ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨਾ ਚਾਹੀਦਾ ਹੈ। ਇਹ ਹੈ ਗੁਰਮਤਿ ਦਾ ਸਿਧਾਂਤ। ਤਾਂ ਹੀ ਸਾਡੇ ਇਹ ਭਾਵ ਜਿਹੜੀ ਬੇਸਮਝੀ ਹੈ ਨਾ ਜੀਵ ਦੀ, ਇਹ ਤਾਂ ਹੀ ਦੂਰ ਹੋਣੀ ਆ। ਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਹੀ ਸਾਡਾ ਜੀਵਨ ਬਣਾਉਣਾ ਹੈ। ਇੱਕ ਸਿੱਖ ਨੂੰ ਭਾਵ ਜਿਹੜਾ ਹੈ ਪੂਰਨ ਗੁਰੂ ਦਾ ਸਿੱਖ ਬਣਨ ਵਾਸਤੇ ਗੁਰੂ ਦੇ ਸਿਧਾਂਤ ਨੂੰ ਧਾਰਨ ਕਰਨਾ ਪੈਂਦਾ ਹੈ। ਅਸੀਂ ਗੁਰੂ ਕੀ ਹਜ਼ੂਰੀ ਅੰਦਰੋਂ ਸਿਧਾਂਤ ਹੀ ਲੈਣ ਵਾਸਤੇ ਆਉਂਦੇ ਹਾਂ। ਸਿੱਖ ਕਹਿੰਦੇ ਕਿਹਨੂੰ ਨੇ, ਜਿਹੜਾ ਗੁਰੂ ਦੇ ਚਰਨਾਂ ਵਿੱਚ ਆਪਾ ਸਮਰਪਿਤ ਕਰ ਦੇਵੇ, ਜਿਹੜਾ ਗੁਰੂ ਦੇ ਸ਼ਬਦ ਦਾ ਚਿੰਤਨ ਕਰਕੇ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਚਰਨਾਂ ਵਿੱਚ ਸੁਰਤ ਨੂੰ ਲਿਵਲੀਨ ਕਰ ਦੇਵੇ। ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਸਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਵੇਂ ਭਾਵ ਜਲ ਤੋਂ ਲਹਿਰ ਉੱਠਦੀ ਹੈ ਫਿਰ ਜਲ ਦੇ ਵਿੱਚ ਹੀ ਭਾਵ ਮਿਲ ਜਾਂਦੀ ਹੈ, ਇਸੇ ਤਰ੍ਹਾਂ ਹਰ ਹਰ ਜਨ ਦੁਈ ਏਕ ਹੈ, ਹਰੀ ਅਤੇ ਹਰੀ ਦਾ ਜਨ ਦੋਵੇਂ ਜਾਣੇ ਇੱਕ ਹੋ ਜਾਂਦੇ ਨੇ, ਉਹ ਪਰਮੇਸ਼ੁਰ ਦੇ ਚਰਨਾਂ ਵਿੱਚ ਉਹਦੀ ਸੁਰਤ ਲਿਵਲੀਨ ਹੋ ਜਾਂਦੀ ਹੈ। ਤੇ ਤੈ ਸੀਤੋ ਸੀਤਾ ਮਹਿਮਾ ਮਾਏ, ਉਹਦੀ ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਨਾਲ ਸੀਤੀ ਜਾਂਦੀ ਹੈ। ਜਿਹੜਾ ਸ਼ਬਦ ਦਾ ਚਿੰਤਨ ਕਰਦਾ ਹੈ ਗੁਰੂ ਪਿਆਰ ਵਾਲੇ, ਉਹ ਸ਼ਬਦ ਦੇ ਸਿਧਾਂਤ ਨੂੰ ਅਸੀਂ ਕਮਾਉਣ ਆਉਂਦੇ ਹਾਂ। ਭੋਜਨ ਤਾਂ ਅਸੀਂ ਆਪਣੀ ਪੇਟ ਦੀ ਪੂਰਤੀ ਵਾਸਤੇ ਕਰਦੇ ਹਾਂ, ਆਪਣੀ ਆਤਮਾ ਨੂੰ ਪ੍ਰਬਲ ਕਰਨ ਵਾਸਤੇ ਅਸੀਂ ਕੀ ਕਰ ਰਹੇ ਹਾਂ। ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੇ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਹਰੀ ਨੇ ਤੇਰੀ ਰਚਨਾ ਰਚੀ ਹੈ ਨਾ, ਉਹਨੂੰ ਤੂੰ ਮਨ ਦੇ ਅੰਦਰ ਵਸਾਉਣਾ ਹੀ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਰੋਜ਼ ਪੁੱਛਦੇ ਨੇ, ਸਿੱਖਾ ਤੂੰ ਕਿਹੜਾ ਕਰਮ ਕੀਤਾ। ਪਿਤਾ ਪੁੱਛਦਾ ਹੈ ਨਾ ਪੁੱਤਰ ਨੂੰ ਜਦੋਂ ਸ਼ਾਮ ਨੂੰ ਘਰੇ ਆਉਂਦਾ ਹੈ, ਬੇਟਾ ਅੱਜ ਕਿਹੜਾ ਕਿਹੜਾ ਕੰਮ ਕੀਤਾ ਹੈ, ਅਤੇ ਪੁੱਤਰ ਨੇ ਸਾਰੇ

ਉਹਦਾ ਹਿਰਦਾ ਕਦੇ ਰੱਜਦਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੀ ਭੁੱਖ ਜਿਹਨੂੰ ਲੱਗ ਗਈ, ਉਸ ਭਾਵ ਜਗਿਆਸੂ ਉੱਤਮ ਹੈ, ਸ੍ਰੇਸ਼ਟ ਹੈ, ਪੂਜਣ ਯੋਗ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਾਸਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿੱਖਰੀ ਜਿਨ੍ਹਾਂ ਨੇ ਆਪਾ ਸਮਰਪਿਤ ਕਰ ਦਿੱਤਾ ਹੈ ਗੁਰੂ ਨੂੰ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਪ੍ਰਵਾਨ ਕਰ ਲਿਆ, ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਭਾਵ ਸ੍ਰੇਸ਼ਟ ਪੁਰਖ ਅਖਵਾਉਂਦੇ ਨੇ ਅਤੇ ਉੱਚੇ ਮਰਤਬੇ ਨੂੰ ਪ੍ਰਾਪਤ ਕਰ ਲੈਂਦੇ ਨੇ। ਗੁਰੂ ਘਰ ਦੀਆਂ ਬਰਕਤਾਂ ਉਹ ਝੋਲੀਆਂ ਭਰ ਕੇ ਲੈ ਜਾਂਦੇ ਹੈ। ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ ਨਾਮ ਜਪਣ ਵਾਸਤੇ, ਨਾਮ ਸੁਣਨ ਵਾਸਤੇ, ਗੁਰੂ ਦੇ ਸ਼ਬਦ ਦੀ ਵਿਚਾਰ ਭਾਵ ਦ੍ਰਿੜ ਕਰਨ ਵਾਸਤੇ। ਜਦੋਂ ਅਸੀਂ ਇੱਥੇ ਧਿਆਨ ਲਾ ਕੇ ਬਾਣੀ ਨੂੰ ਸ਼ਰਵਣ ਕਰਾਂਗੇ ਨਾ, ਅਤੇ ਆਪਣੇ ਘਰ ਵਿੱਚ ਜਾਵਾਂਗੇ ਅਤੇ ਬਰਕਤਾਂ ਵੀ ਸਾਡੇ ਨਾਲ ਹੀ ਜਾਣਗੀਆਂ। ਬੱਚਿਆਂ ਨੂੰ ਅਸੀਂ ਜੋੜਨ ਦਾ ਇੱਕੋ ਹੀ ਇਹ ਤਰੀਕਾ ਹੈ ਕਿ ਆਪ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਈਏ। ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਿਆ ਉਹਨੂੰ ਬੱਚਿਆਂ ਨੂੰ ਕੁਛ ਕਹਿਣ ਦੀ ਲੋੜ ਨਹੀਂ। ਆਪਣੇ ਮਾਤਾ ਪਿਤਾ ਵੱਲ ਵੇਖ ਕੇ ਹੀ ਬੱਚੇ ਕਰਮ ਸਿੱਖਦੇ ਨੇ ਕਿ ਮੇਰਾ ਪਿਤਾ ਕੀ ਕਰਦਾ ਹੈ, ਮੇਰੀ ਮਾਤਾ ਕੀ ਕਰਦੀ ਹੈ। ਭਗਤ ਫਰੀਦ ਦੀ ਮਾਤਾ ਨੇ ਕੀ ਕੀਤਾ ਸੀ, ਭਗਤ ਫਰੀਦ ਨੂੰ ਉਹ ਬਣਾਉਣ ਵਾਲੀ ਭਾਵ ਭਗਤ ਬਣਾਉਣ ਵਾਲੀ ਉਹਦੀ ਮਾਤਾ ਸੀਗੀ। ਅਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਾਤਾ ਪਿਤਾ ਵੀ ਜਿਹੜਾ ਹੈ ਉਹਨੂੰ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਜਿੰਨਾ ਚਿਰ ਅਸੀਂ ਭਾਵ ਆਪ ਯਤਨ ਨਹੀਂ ਕਰਾਂਗੇ ਨਾ। ਪਿਤਾ ਨੂੰ 40 ਸਾਲ ਹੋ ਗਏ ਗੁਰੂ ਘਰ ਆਉਂਦੇ ਹਾਂ, ਕਹਿੰਦਾ ਪੁੱਤਰਾ ਗੁਰੂ ਘਰ ਚੱਲੀਏ। ਪੁੱਤਰ ਕਹਿੰਦਾ ਪਿਤਾ ਜੀ ਤੁਹਾਨੂੰ 40 ਸਾਲ ਹੋ ਗਏ, ਤੁਹਾਡੇ ਜੀਵਨ ਵਿੱਚ ਤਾਂ ਕੋਈ ਤਬਦੀਲੀ ਆਈ ਨਹੀਂ, ਮੇਰਾ ਸਮਾਂ ਕਿਉਂ ਖਰਾਬ ਕਰਦੇ, ਕਿਉਂਕਿ ਅਸੀਂ ਸ਼ਬਦ ਨਾਲ ਨਹੀਂ ਜੁੜੇ। ਜਿੰਨਾ ਚਿਰ ਅਸੀਂ ਸ਼ਬਦ ਦੇ ਨਾਲ ਨਹੀਂ ਨਾ ਜੁੜਾਂਗੇ ਸਾਡੇ ਜੀਵਨ ਦੇ ਅੰਦਰ ਤਬਦੀਲੀ ਨਹੀਂ ਆਉਣੀ। ਜਿੰਨੀ ਮਰਜ਼ੀ ਬਾਣੀ ਪੜ੍ਹ ਲਈਏ, ਜਿੰਨਾ ਚਿਰ ਸਾਡਾ ਧਿਆਨ ਇਕਾਗਰ ਨਹੀਂ ਹੋਇਆ, ਸਾਡੀ ਸੁਰਤ ਨਿਰਮਲ ਨਹੀਂ ਹੋਈ, ਅਸੀਂ ਭਾਵਨਾ ਦੇ ਨਾਲ ਨਿਸਕਾਮ ਭਾਵਨਾ ਦੇ ਨਾਲ ਸੇਵਾ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਦਾਨ ਕਰਦੇ, ਗੁਰੂ ਨੂੰ ਦਾਨ ਦੇਣ ਜੋਗੇ ਹੈ ਅਸੀਂ? ਗੁਰੂ ਤਾਂ ਸਾਨੂੰ ਦਾਨ ਦੇ ਰਿਹਾ ਹੈ, ਗੁਰੂ ਦੇ ਦਿੱਤੇ ਹੋਏ ਚੋਂ ਗੁਰੂ ਦੇ ਚਰਨਾਂ 'ਤੇ ਭਾਵ ਸੇਵਾ ਜਿਹੜੀ ਹੈ ਉਹ ਸ਼ੁਕਰਾਨਾ ਕਰਨਾ ਹੈ, ਗੁਰੂ ਦੇ ਕੋਲੋਂ ਮੰਗਣੀ ਹੈ, ਸੇਵਾ ਮੰਗੀ ਦੀ ਹੈ ਨਾ, ਮੰਗਿਆ ਸੇਵਾ ਮਿਲਦੀ ਹੈ। ਅਤੇ ਜਦੋਂ ਕਹਿੰਦਾ ਮੈਂ ਦਾਨ ਕਰਦਾ, ਦਾਨ ਤੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਸਭ ਭਾਵ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲਾ ਤੇ ਪਰਮੇਸ਼ੁਰ ਵਾਹਿਗੁਰੂ ਹੈ। ਭਾਵ ਇਹ ਜੀਵ ਤੂੰ ਕਦੋਂ ਕਦਾ ਦਾਨੀ ਬਣ ਗਿਆ, ਦਾਨੀ ਤੇ ਕੇਵਲ ਕੇਵਲ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਆਪ ਹੈ। ਕਿੰਨੀਆਂ ਦਾਤਾਂ ਦਿੱਤੀਆਂ ਬਚਪਨ ਤੋਂ ਲੈ ਕੇ ਆ ਭਾਵ ਅੰਤ ਤੱਕ ਦਾਤਾਂ ਹੀ ਮੰਗੀ ਜਾਂਦੇ ਹਾਂ, ਅਸੀਂ ਗੁਰੂ ਘਰ ਵਿੱਚ ਦਾਤਾਂ ਮੰਗਣ ਆਉਂਦੇ ਹਾਂ। ਇਸ ਕਰਕੇ ਗੁਰੂ ਪਿਆਰ ਵਾਲਿਓ, ਸਾਰੀਆਂ ਦਾਤਾਂ ਬਰਕਤਾਂ ਜਿਹੜੀਆਂ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਵਿੱਚ ਹੈ, ਨਾਮ ਵਿੱਚੋਂ ਸਭ ਕੁਛ ਪ੍ਰਾਪਤ ਹੋ ਗਿਆ। ਇਸ ਕਰਕੇ ਸਭ ਤੋਂ ਉੱਤਮ ਵਸਤੂ ਕਿਹੜੀ ਆ? ਅਸੀਂ ਕਿਤੇ ਭਾਵ ਜਦੋਂ ਮੌਲ ਵਿੱਚ ਜਾਂਦੇ ਹਾਂ ਅਤੇ ਸ਼ੋਪਿੰਗਾਂ ਮੌਲ 'ਤੇ ਹਾਲਤ ਜਾਂਦੇ ਹਾਂ, ਉੱਥੇ ਆਪਾਂ ਖਰੀਦਦਾਰੀ ਕਰਦੇ ਹਾਂ ਨਾ, ਅਸੀਂ ਸਭ ਤੋਂ ਉੱਤਮ ਜਿਹੜੀ ਹੈ ਉਹ ਭਾਵ ਵਸਤੂ ਲੱਭਦੇ ਹਾਂ। ਕੋਈ ਆਪਾਂ ਚੀਜ਼ ਖਰੀਦਦੇ, ਸਭ ਤੋਂ ਉੱਤਮ ਚੀਜ਼ ਕੀ ਹੈ ਇਹ ਸੰਸਾਰ ਵਿੱਚ? ਉੱਤਮ ਕੀ ਹੈ? ਕੇਵਲ ਅਤੇ ਕੇਵਲ ਪਰਮੇਸ਼ੁਰ ਦਾ ਨਾਮ, ਕਿਉਂਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਾਡੇ ਨਾਲ ਜਾਣ ਵਾਲਾ ਹੈ ਨਹੀਂ। ਇਸ ਕਰਕੇ ਸਭ ਤੋਂ ਉੱਤਮ ਕੀ ਹੈ? ਪਰਮੇਸ਼ੁਰ ਦਾ ਨਾਮ। ਅਤੇ ਜਿੰਨਾ ਵੀ ਸਮਾਂ ਮਿਲਦਾ ਹੈ ਇਹ ਜੀਵਨ ਦੇ ਅੰਦਰ ਆਪ ਜਪੀਏ, ਆਪਣੇ ਬੱਚਿਆਂ ਨੂੰ ਉੱਚੀ ਵਿਦਿਆ ਅਤੇ ਉੱਚੇ ਸੰਸਕਾਰ ਜਿਹੜੇ ਉਹ ਦੇਣੇ ਕਿੰਨੇ ਆ? ਮਾਤਾ ਪਿਤਾ ਨੇ। ਇਸ ਕਰਕੇ ਬੱਚਿਆਂ ਨੂੰ ਚੰਗੀ ਵਿਦਿਆ, ਚੰਗੀ ਸੁਸਾਇਟੀ ਅਤੇ ਉੱਚੇ ਸੰਸਕਾਰ ਦਈਏ, ਤਾਂ ਕਿ ਗੁਰੂ ਨਾਨਕ ਦੇ ਘਰ ਦੀ ਜਿਹੜੀ ਫੁਲਵਾੜੀ ਹੈ, ਸਦੋਂ ਸਾਡੇ ਬੱਚੇ ਸੰਸਾਰ ਦੇ ਵਿੱਚ ਵਿਚਰਨਗੇ ਨਾ, ਅਤੇ ਫਿਰ ਸਾਨੂੰ ਭਾਵ ਸੋਭਾ ਦਵਾਉਣਗੇ। ਮੰਦਾ ਕੁੱਤਾ ਖਸਮੇ ਗਾਲ, ਭਾਵ ਕੁੱਤਾ ਕਿਸੇ ਨੂੰ ਕੱਟ ਲਵੇ ਅਤੇ ਰੱਖਣ ਵਾਲੇ ਨੂੰ ਗਾਲ ਜਾਂਦੀ ਹੈ ਨਾ, ਫਿਰ ਇੱਦਾਂ ਅਸੀਂ ਗੁਰੂ ਦੇ ਸਿੱਖ ਹਾਂ। ਕਬੀਰ ਕੁਕਰ ਰਾਮ ਕੋ

ਦੇ ਪਰਿਵਾਰ ਵਿੱਚ ਅਸੀਂ ਇਕੱਤਰ ਹੋ ਕੇ ਨਹੀਂ ਬਹਿੰਦੇ, ਆਪਣੇ ਬੱਚਿਆਂ ਨੂੰ ਨਾਲ ਨਹੀਂ ਪਾਲਦੇ। ਅੰਮ੍ਰਿਤ ਵੇਲਾ ਬਹੁਤ ਜ਼ਰੂਰੀ ਹੈ ਸਿੱਖ ਵਾਸਤੇ, ਇਸ ਕਰਕੇ ਗੁਰੂ ਪਿਆਰ ਵਾਲਿਓ, ਜਦੋਂ ਸਮਾਂ ਮਿਲੇ ਆਪ ਵੀ ਅਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਬਾਣੀ ਪੜ੍ਹੀਏ। ਭਾਵ ਜੇ ਗੁਰਦੁਆਰੇ ਨਹੀਂ ਆ ਹੁੰਦਾ ਤਾਂ ਘਰ ਵਿੱਚ ਹੀ ਬਾਣੀ ਪੜ੍ਹ ਲਈਏ। ਗੁਰੂ ਦਰਬਾਰ ਅੰਦਰ ਸਿੱਖ ਨੂੰ ਹਾਜ਼ਰੀ ਭਰਨੀ ਸੰਗਤ ਦੇ ਵਿੱਚ ਬਹੁਤ ਜ਼ਰੂਰੀ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਜਿਹੜੀ ਹੈ ਇਹ ਹਾਜ਼ਰੀ ਨਹੀਂ ਪ੍ਰਾਪਤ ਹੁੰਦੀ। ਵੱਡਿਆਂ ਭਾਗਾਂ ਦੇ ਨਾਲ ਇਹ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਪ੍ਰਾਪਤ ਹੁੰਦੀ ਹੈ। ਸੋ ਆਪ ਸਮੂਹ ਜਨ ਗੁਰੂ ਕੇ ਚਰਨਾਂ ਵਿੱਚ ਆ ਕੇ ਵਡਭਾਗੀ ਜਨ ਬਣੇ ਹੋ। ਸ਼ਬਦ ਦਾ ਲਾਹਾ ਲਿਆ ਹੈ, ਸ਼ਬਦ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਗਲਤੀਆਂ ਦੀ ਖਿਮਾ। ਅੱਗੇ ਤੋਂ ਸਤਿਗੁਰੂ ਪਾਤਸ਼ਾਹ ਜੀ ਸਮਾਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੀਆਂ ਸੇ ਪੌੜੀਆਂ ਦਾ ਜਾਪ ਕਰੀਏ, ਫਿਰ ਅਰਦਾਸ ਹੋਣੀ ਹੈ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਮੇਰਾ ਵਾਜੇ ਪੰਚ ਸਭ ਤਿਤ ਘਰ ਸੁਭਾਗੇ, ਘਰ ਸੁਭਾਗੇ ਸਭ ਦਵਾਜੇ, ਕਲਾਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰਿ ਕੈ ਲਾਗੇ ਕਾਹੈ ਨਾਨਕ ਤਹਿ ਸੁਖ ਹੁਆ ਤਿਤ ਕਰਿਨ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅਣਡਿੱਠ ਕੀਤਾ, ਤੇ ਨਾਮ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਈ ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ

ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ

ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਸਾਹਿਬ ਜੀਓ ਭਾਈ ਸਾਹਿਬ ਜੀ ਗੁਰਚਰਨ ਸਿੰਘ ਜੀ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਹਾਜ਼ਰੀਆਂ ਭਰੀਆਂ ਸਤਿਗੁਰੂ ਚੜ੍ਹਦੀਆਂ ਕਲਾ ਕਰਨੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਆਤਮਾ ਸਿੰਘ ਜੀ ਪਨੇਸਰ ਦੀ ਤੰਦਰੁਸਤੀ ਵਾਸਤੇ ਸਰਦਾਰ ਅਵਤਾਰ ਸਿੰਘ ਬੀਬੀ ਸੁਰਿੰਦਰ ਕੌਰ ਜੀ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਬਖਸ਼ਣਾ ਬੀਬੀ ਰਮਨਦੀਪ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਸਮੂਹ ਮੱਲੀ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਦੇਗ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਜੀਓ ਸਰਦਾਰ ਜਤਿੰਦਰ ਸਿੰਘ ਜੀ ਨੂੰ ਤੰਦਰੁਸਤੀ ਬਖਸ਼ਣੀ ਆਪਣੇ ਦਰੋਂ ਘਰੋਂ ਨਾਮ ਬਾਣੀ ਅਭਿਆਸ ਬਖਸ਼ਣਾ ਕਣਕ ਮਹਿਤਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਬੇਅੰਤ ਸੇਵਾਵਾਂ ਭੇਟਾਵਾਂ ਰੂਪ ਦੇ ਵਿੱਚ ਦਿੱਤੀਆਂ ਸਤਿਗੁਰੂ ਜੀ ਉਹ ਦਰ ਪ੍ਰਵਾਨ ਕਰਨੀਆਂ ਬੱਚੀ ਪ੍ਰੇਰਨਾ ਕਾਲਰਾ ਜਨਮਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਚੜ੍ਹਦੀਆਂ ਕਲਾ ਤੰਦਰੁਸਤੀ ਲਮੇਰੀ ਆਰਜਾ ਬਖਸ਼ਣੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਭਾਦਰੋਂ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਧਿਆ ਵੇਲੇ ਤੱਕ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਜਿਨ੍ਹਾਂ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀਆਂ ਸੇਵਾਵਾਂ ਕੀਤੀਆਂ, ਗੁਰੂ ਸਾਹਿਬ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਮਨਾਇਆ ਜਾਵੇਗਾ ਅਤੇ 30 ਤਰੀਕ ਨੂੰ ਦਿਨ ਐਤਵਾਰ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਜੋ ਕਿ ਅਗਲੇ ਮਹੀਨੇ ਦੀ 12 ਸਤੰਬਰ ਦਿਨ ਸ਼ਨੀਵਾਰ ਨੂੰ ਆ ਰਿਹਾ ਹੈ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਵਿਖੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਨਿਜਾਸਾਂ ਨਾਲ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੇ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੁਮਾਲੀਅਨ, ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਜਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਸ਼ਿ ਘਰ ਸ਼ਿ ਗੁਰ ਸ਼ਿ ਉਪਦੇਸ਼, ਗੁਰ ਗੁਰ ਕੋ ਵੇਸ਼ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਰਾਂ, ਦਿੱਤੀ ਵਾਰੀ ਮਾਹੋ ਹੋਆ। ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ, ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਹੈ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ, ਹੋਏ ਜਾਤੀ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰਾਓ। ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ, ਧਾਏ ਸਭ ਥਾਈ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਧਨ ਧਨ ਧਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ, ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਭ ਰੂਪਾਂ ਦੀ ਟਹਿਲ ਸੇਵਾ ਹੋਈ ਹੈ। ਸਤਿਗੁਰੂ ਜੀ ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ। ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਣੀ ਹੈ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਈਏ ਮਹੱਲੇ ਚੌਥੇ ਕੇ

ਵਾਹਿਗੁਰੂ ਜੀ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿੱਠੇ ਕਿਨ ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦੀਨੋ ਦੀਨ ਜੇ ਸਤਿਗੁਰ

ਧਰੁਪ ਲੈ ਰਾਧ ਕਬੀਰ ਤਿਲੋਚਨ, ਨਾਮ ਲੈ ਉਪਜੋ ਜੋ ਪ੍ਰਗਾਸ, ਜੈ ਭਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਧਰੁਪ ਪ੍ਰਹਿਲਾਦ ਕਬੀਰ ਤਿਲੋਚਨ, ਨਾਮ ਲੈ ਉਪਜੋ ਜੋ ਪ੍ਰਗਾਸ, ਜੈ ਭਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ।

0: ਜੋਗ ਭੋਗ ਸੁੰਜਤ ਬਲ ਗੁਰੂ ਰਾਮਦਾਸ ਸਚ ਸਲਪਣ ਤੂੰ ਅਟਲ ਰਾਜ ਅਪਗ ਦਲ।
1: ਤੂੰ ਸਤਿਗੁਰ ਚੋ ਜੁਗੀ ਆਪ ਆਪੇ ਪਰਮੇਸ਼ਰ ਸੁਰਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦ ਜੁਗਾਦ ਅਨਾਦ ਕਲਾਤਾਰੀ ਤ੍ਰੈ ਲੋਏ ਅਗਮ ਨਿਗਮ।

ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ।

ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਵਾਰ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਦੋ ਸਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ, ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 643 ਪਰ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ।

ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖ ਵਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਹੁਕਮੀ ਹੋਵਣ ਆਕਾਰ, ਹੁਕਮ ਨ ਕਹਿਆ ਜਾਏ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ। ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਦਿਸੈ ਦੂਰ, ਕਥਨਾ ਕਥੀ ਨਾ।

ਅੰਮ੍ਰਿਤ ਵੇਲਾ ਸਚ ਨਾ ਉਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।

ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਕਸਾ ਲਾਹਨ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਗ ਨ ਚੱਲੇ ਪੰਥ ਮੰਨੇ

ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੀ ਉਦਾਸ ਅਸੰਖ ਸੂਰਮ ਭਕ ਸਾਰ ਅਸੰਖ ਮੋਨ ਲਿਵਲਾਇ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ

ਜੋਤਿ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰਨਾ ਲਿਖ

ਅੰਤ ਨ ਵੇਖਣ ਸੁਣਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਕੀਤੇ ਮੰਗਹਿ ਜੋਤ ਅਪਾਰ ਕੀਤੇ।

ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕੇ ਉੱਠ ਉੱਠ ਜਾਹੇ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪਰਿਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦ ਨੂੰ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਏ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਕਟ ਕਟ ਵਾਜਿ ਨਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ।

ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖਵੀਸ ਇਹ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ।

ਤਿੱਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹਿ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ

ਹਿਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ।

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਖੜੀਏ ਸਬਦ ਸਜੀ ਟਕਸਾਲ ਜਿਨ ਕੋ ਨਦ

ਪ੍ਰਸਾਦ ਮੁਨ ਪੁੰਗਨ ਉਦਾਰ ਮਹਿਮਾ ਅਪਾਰ ਪ੍ਰਕਾਸ਼ ਨਿਸ ਦਿਨ

0: ਬਿਜ ਪੇਸੇ
1: ਕੰਜ ਕਰਨੇ ਕੇ ਆ ਪੰਜ ਪਰਨੇ
0: ਕੇ ਆ ਬਿਜ ਲੋ ਕਹਿ ਕੇ ਆ ਦਿੱਤ ਸੋ ਕਹਿ
1: ਆ ਤੂਤ ਬਰਨੇ ਕੇ ਪ੍ਰਭੂਤ ਕਰਨੇ
0: ਕੇ ਰਾਜਨ ਪ੍ਰਵਾਹ ਹੈ ਕੇ ਧਰਮੰਤੁ ਜਾਹੇ
1: ਆ ਸ਼ੋਕ ਬਰਨੇ ਕੇ ਸਰਬਾ ਪਰਨੇ
0: ਜਗਤੰ ਕ੍ਰਿਤੀ ਹੈ।

ਇਸ ਨਾਉ ਹੁਰ ਥਾਉ ਨਾਈ ਸਬਦ ਲਾਗ ਸਵਾਰਿਆ।

0: ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਤਾ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਪਰਿਆ ਨਿਰਮਲ ਜਿਨਾ ਪਾਣਾ ਪਾਵੇ।

0: ਸਮਾਨੀ
1: ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ।
0: ਜਿਉ ਤੂੰ ਚਲਾਏ ਤਿਉ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।
1: ਜਿਉ ਤੂੰ ਚਲਾਏ ਤਿਵੇਂ ਚੱਲੇ ਜਿਨ੍ਹਾਂ ਮਾਰਗ ਪਾਵੇ।
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ।
2: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਏ।
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ।
1: ਇਹੋ ਸੁਹੇਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ।
0: ਇਹੋ ਤਿਨਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ।
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ।
0: ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ।
1: ਪਵਿੱਤਰ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤਰ ਹੋਵੇ ਗੁਰਮੁਖ ਜਿਨੀ ਧਿਆਇਆ।
1: ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤਰ ਸੰਗਤ ਸਵਾਇਆ।
0: ਕਹਿ ਦੇ ਪਵਿੱਤਰ ਸੁਣ ਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ।
1: ਕਹੇ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਥਾ ਜਾਏ।
1: ਮਨ ਤੋ ਸ਼ਬਦ ਲਾਗੋ ਹਰ ਸੇ ਰੋ ਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਉਪਜਾਏ।
1: ਜਿਉ ਮੇਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੇਲੇ ਤਿਨੀ ਜਨਮ ਜੂ ਹੈ ਹਾਰਿਆ।
0: ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ। ਨਾਨਕ ਜਿਨ ਸੱਚ ਤਜਿਆ ਕੂਰੇ ਲਾਗੇ ਤਿਨੇ ਜਨਮ ਜੂਏ ਹਾਰਿਆ।
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀ।

0: ਪਿਤਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
1: ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸਨੂੰ ਕੇ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ

0: ਆਜ਼ਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।
1: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ।
1: ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।
0: ਜਿਸ ਦਾ ਜੀਓ ਤਿਸ ਮਿਲ ਰਹੇ ਹਰ

0: ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਉ ਮੰਗਲ ਨਿਤ ਸਖੀਏ ਸੋ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪ

0: ਸੁਣੋ ਸਤ ਬਾਣੀ,
1: ਜਿਤ ਸੁਣੀ ਮਤਨ ਹਰਿਆ ਹੋਵਾ ਰਸਨਾ ਰਸ ਮਾਣੀ,
0: ਸੱਚ ਅਲਖ ਬਟਾਣੀ ਤਾਂ ਕੀ ਗਤ ਕਹੀ ਨਾ ਜਾਏ,
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੇ ਨੂੰ ਪਠਾਏ,
0: ਹਰ ਜੀਓ ਗੁਫਾ ਅੰਦਰ ਰੱਖ ਕੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤ੍ਰੈ ਪ੍ਰਸਾਦ ਸੋਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਪਾਰ ਗਨੀ ਮਨ ਗਾਰੇ
0: ਪਾਚ ਬਜੂ ਨਾਗ ਨਾਗ ਨਿਰਾਤ ਸਰਬ ਸਮੈ ਸਭ ਕੋ ਪ੍ਰਤਪਾਰ ਹੈ
1: ਭੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ
0: ਨੀਂਦ ਆਉਂਦੇ ਹਨ ਦੋਖਨ ਦੇਖਦਾ ਹੈ ਪਰ ਦੇਤ ਨਾ ਹਾਰੇ
1: ਦਾਹਤ ਹੈ ਦੁੱਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੇ
0: ਖੰਡ ਖੰਡ ਪ੍ਰਚੰਡ ਪਹਾੜ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ
1: ਪਾਰ ਨਾ ਪਾਏ ਸਕੇ ਪਦਮਾ ਪਦ ਬੇਦ ਕਤੇਬ ਅਪੇਦ ਉਚਾਰੇ
0: ਰੋਜੀ ਰਾਜ ਲੋਕ ਵਿਰਾਜ ਗਰੋਗ ਰਾਜ ਕੀ ਰੋਜੀ ਨਾ ਤਾਰੇ
1: ਕੀਟ ਪਤੰਗ ਕੁਰੰਗ ਪੁਜੰਗਮ ਭੂਤ ਪਵਿਕ ਪਵਾਨ ਬਨਾਏ
0: ਦੇਵ ਦੇਵ ਕਪੇ ਅਮੇਵ ਅਪੇਵ ਲਖਿਓ ਬ੍ਰਹਮ ਸੋ ਪਰਮਾਏ
1: ਬੇਦ ਪੁਰਾਨ ਕਤੇਬ ਕੁਰਾਨ ਹਸੇਬ ਤਕੇ ਕਰ ਹਾਥ ਨਾ ਆਏ
0: ਪੂਰਨ ਪ੍ਰੇਮ ਪ੍ਰਭਾਵ
1: ਆਦ ਅਨੰਤ ਅਗਾਦ ਅਦਰੈਕ ਸੂਪੂਤ ਭਵਿਕ ਪਵਾਨ ਅਬੇ ਹੈ ਲੋਕਨ ਤੇ ਕਰਤਾ ਹਰਤਾ ਜਲ ਮੈਂ ਥਲ ਮੈਂ ਪਰਤਾ ਪ੍ਰਭ ਹੈ ਪ੍ਰਭ ਵਾਹਿਗੁਰੂ
0: ਪ੍ਰਭ ਹੈ ਕਰਤਾ ਹਰਤਾ
1: ਜਲ ਮੈਂ ਥਲ ਮੈਂ ਪਰਤਾ ਪ੍ਰਭ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਹੈ ਜਾਨ ਕੋ ਦੇਤ ਅਜਾਨ ਕੋ ਦੇ

0: ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਏਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕ ਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨ ਰੇਖਾ ਵਰਨ ਚੈ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਅਨੰਦ ਰੂਪ ਨਾਹਦ ਬਾਣੀ ਚਰਨ ਸਨ ਜੇ ਬਸਤ ਭਵਾਨੀ ਓਟ ਇੰਦਰ ਬਿੰਦਰ ਬਣਾਏ ਬ੍ਰਹਮਾ ਰੁਦਰ ਪਾਇਖ ਪਾਏ ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ ਤਾਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ।

0: ਹਿਰਨ ਪੀਤਰ ਜੂਝ ਮਰੋ ਤੋਂ ਸਾਜ ਪਤੀ ਜੈ
1: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨੀ ਦਿਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ।

ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਮੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ।

ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੀ ਪਿਤਾਪ ਵਾਹਿਗੁਰੂ ਧੰਨ।

ਸਜੇ ਹੋਏ ਦੀਵਾਨਾ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਬੇਅੰਤ ਬਾਣੀਆਂ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕੀਤੀ ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਅਣਜਾਣ ਸਮਝ ਕੇ ਬਖਸ਼ ਲੈਣਾ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਉਹ ਬੱਚੀ ਜੋਤ ਸਰੂਪ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਮਿਹਰਾਮਤ ਕਰਨੀ ਤਰਸ ਕਰਨਾ ਚੜ੍ਹਦੀਆਂ ਕਲਾ ਗੁਰਸਿੱਖੀ ਸਿਦਕ ਬਖਸ਼ਣਾ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਦਰਸ਼ਨ ਪਰਸੇ ਗੁਰੂ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਕੁਰਸਾਹ ਚੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਜਿਸ ਪਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਆਪ ਨੇਮ ਅਤੇ ਪ੍ਰੇਮ ਸਹਿਤ ਆਪਣੇ ਦਰ ਘਰ ਦੇ ਦਰਸ਼ਨ ਦੀਦਾਰ ਅੰਮ੍ਰਿਤ ਵੇਲੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨਾਂ 'ਤੇ ਫਿਰ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਹਿਜ ਪਾਠ ਜੋ ਸੰਗਤੀ ਰੂਪ ਦੇ ਵਿੱਚ ਪ੍ਰਾਰੰਭ ਹੋਏ ਹਨ, ਤਕਰੀਬਨ 800 ਅੰਗ ਤੱਕ ਸਹਿਜ ਪਾਠ ਜੀ ਦੀ ਸੰਪੂਰਨਤਾ ਹੋ ਚੁੱਕੀ ਹੈ। ਫਿਰ ਬੇਨਤੀ ਹੈ ਕਿ ਜਿਨ੍ਹਾਂ ਵਿਲਾਖੀਆਂ ਨੇ ਅਜੇ ਤੱਕ ਸਹਿਜ ਪਾਠ ਦੇ ਵਿੱਚ ਯੋਗਦਾਨ ਨਹੀਂ ਪਾਇਆ, ਉਹ ਸਮਾਂ ਕੱਢ ਕੇ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਫਤ ਗਵਾਈ, ਵਿਣਨਾਉ ਵੈ ਕਿਸ਼ਤਾਏ ਨਾ ਪਾਈ, ਰਹੇ ਬਿਵਾਣੀ ਬੜੀ ਮਿਸਾਣੀ, ਅੰਦਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਖਾਨਾ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਦੀ ਸਿਤੀ ਨਹਿ ਕੇਵਲ, ਹਉਮੈ ਸ਼ਬਦ ਜਲਾਏ ਪੜ

ਕੁੜੀਦਾਨ ਮਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿੰਨ।

ਜਿਨ ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵੜਾਈ ਆਪੇ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਟੀ ਜੇ ਕਰੇ ਸੁਲਤਾਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਮਾਰੀ ਜੀਉ ਪਿੰਡ ਸਭ, ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇ, ਤਾਂ ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੇ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਤਾਂ ਨਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਾਨ, ਨਿਓਟਿਆਂ ਦੀ ਓਟ ਸੱਚੇ ਪਿਤਾ, ਧੰਨ ਧੰਨ ਧੰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ, ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਹਨ ਜੀ, ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਬਾਣੀ ਕੇ ਜਾਪ ਹੋਏ। ਸਮੁੱਚੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅਗਾਂਹ ਤੋਂ ਸਮਤ ਬਖਸ਼ਣੀ, ਕਿਰਪਾ ਕਰਨੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣਾ, ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣਾ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ, ਤੰਦਰੁਸਤੀ, ਦੇਹ ਰੁਕਤਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ। ਸਤਿਗੁਰੂ ਜੀ ਸਰਬੱਤ ਸੰਗਤਾਂ ਦੀ ਦਸਾਂ ਨੋਹਾਂ ਦੀ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਧ ਰਹੀ ਹੈ। ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋਚ ਹੈ।

ਤਰਜੀਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ ਨਾਨਕ ਨਾਮ ਧਿਆਈਐ।

ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸ੍ਰੀ ਆਸਾ ਜੀ ਕੇ ਵਾਰ ਕੇ ਕੀਰਤਨ ਸਰਵਣ ਕਰਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੋੜ ਕੇ ਰੱਖਣ, ਆਪਣੇ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਦੇ ਰਹਿਣ, ਆਪ ਸਰਬਤ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦੱਸ ਰਿਹਾ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਗੁਰਬਾਣੀ ਦੇ ਕੀਰਤਨ ਕਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਤਿ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਬੜਾ ਵੱਡਾ ਰਾਜਾ ਬਹਾਦਰ ਸ਼ਾਹ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ, ਆ ਕੇ ਨਮਸਕਾਰ।

बहादुर शाह बड़ा हैरान होया। संगत विच बैठा सोची जाता है, अगे भी कई बार सतगुरां नूं मिलिया, होर भी संगत आती है, पर जदों मैं मिलदा हां ते किड्डे प्यार विच भिज के सतगुरु आखदे ने धन गुरु रामदास, भी इस गल दे पिछे किहड़ा राज छुपिया है, बैठा सोची जाता है। सतगुरु आखन लगे, क्यों बई बहादुर शाह केड़ियां सोचां सोचदा है, की सोचदा है? सतगुरु तुसी दिलां दियां जानण वाले, तुसी बुझ गए हो, जान गए हो मैं की सोचदा। ते सतसंगियो, गुरु गोविंद सिंह जी महाराज आ संगत नूं इक केड़ी गाथा सुना रहे। किंदे ओ समा सी, तन गुरु रामदास पातशाह श्री अमृतसर दे विच कार सेवा करा रहे सन। गुरु रामदास महाराज मौत संगत सेवा वास्ते आंदी, आ हुण भी सेवा आंदी है ना। कुछ बंदे निष्कामी होंदे ने ते कुछ सेवादार जिन्हां ने दिहाड़ीदार होंदे ने, अपनी मेहनत मजदूरी लेंदे ने। इसे तरह कुछ सेवादार निष्काम सेवा करन वाले ते कुछ दहाड़ी वाले आते, सारा दिन सेवा होंदी, जदों पेंदी शाम ते गुरु रामदास पातशाह आप आंदे, दो लाइना लग जांदियां, एक कितार दे विच ओह खलो जांदे जिन्हां ने निष्काम सेवा कीती है, ते एक पासे जिन्हां ने दिहाड़ी लैनी। सब तो पहला गुरु रामदास पातशाह निष्काम सेवकां कोल जांदे, कल्ले कल्ले नूं मिलदे ते किड़ियां किड़ियां असीसां देंदे। फिर जिन्हां दी जिन्नी भी दहाड़ी बनदी है, दहाड़ीदार वल उधर जांदे ते जिन्ने जिन्ने किसे दे पैसे बनदे ने दे दिंदे। आ इक दिन दी गल है, शाम दा वक्त है, दो लाइना लगियां होईयां ने ते सतगुरु रहमत करन आए निष्काम सेवकां वल, ते सतगुरु की देख रहे ने, एक बुढ़ा बाबा अत दी बजुर्गी जेड़ा हर रोज शाम नूं दहाड़ी लै लैंदा है ते अज निष्काम सेवकां विच खलोता है। सतगुरु निष्काम सेवकां नूं मिल रहे ने, असीसां दे रहे ने। जदों इस दे कोल गए बाबे दे बाबा, तैनूं भुलेखा लग गया है कि सारे सेवक निष्काम ने, ओह लाइन लगी हुई है, तू उधर खलो मैं उधर भी आवांगा, तू भुलेखे विच लग गया। सतगुरु बोली जांदे ने, बाबा अखां विचों हंझू केरी जांदा है, मैले फटे गल विच कपड़े, अत दी बजुर्गी है। सतगुरु रोज पैसे लै जांदा मुक जांदे ने, आज मैं किसे दे कोलो सुनिया है दुनिया दा धन मुक सकदा है, पैसे मुक सकदे ने, पर गुरु रामदास पातशाह तेरी रहमत नहीं मुकदी, अज बख्शिश करो, रो के आख रहा है बाबा। पैसे लेंदा हां, गरीबी है, मजबूरी है, कित्थों खावां, अज बख्शिश करो, अज दी दहाड़ी दे मैं पैसे नहीं लेने, अज दी दिहाड़ी दी मैनू बख्शिश दे दे। ते गुरु रामदास पातशाह रहमत दे घर विच आए, इहदे सिर ते रख के हथ आखण लगे, जा बाबा तेनू निहाल निहाल निहाल कीता, तीन वार सतगुरां ने आखिया, जा बाबा तेनू निहाल कीता। इन्नी गल आख के गुरु गोविंद सिंह जी महाराज चुप कर गए, संगत नूं सुना रहे सन।
ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ ਇਹ ਤੇ ਠੀਕ ਹੈ। ਉਸ ਗਰੀਬ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਨਹੀਂ ਲਈ, ਉਸ ਦੇ ਬਦਲੇ ਰਹਿਮਤਾਂ ਲੈ ਲਈਆਂ, ਪਰ ਮੈਨੂੰ ਇੱਕ ਗੱਲ ਦੱਸੋ, ਇਸ ਗੱਲ ਦੇ ਨਾਲ ਮੇਰਾ ਕੀ ਸੰਬੰਧ ਹੈ? ਇਹ ਗੱਲ ਦੱਸੋ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰ ਦੇ ਵਿੱਚ ਭਿੱਜ ਕੇ ਨੇਤਰ ਬੰਦ ਕਰਕੇ ਆਖਣ ਲੱਗੇ, ਬਹਾਦਰ ਸ਼ਾਹ ਉਹ ਬੁੱਢਾ ਬਾਬਾ ਕੋਈ ਹੋਰ ਨਹੀਂ, ਉਹ ਤੂੰ ਹੀ ਹੋਈ ਸੀ ਜੋ ਇੱਕ ਇੱਕ ਪ੍ਰਸਾਦੇ ਨੂੰ ਤਰਸਦਾ ਰਹਿੰਦਾ ਸੀ, ਤੂੰ ਹੀ ਹੋਈ ਸੀ। ਅੱਜ ਜਨਮ ਲੈ ਕੇ ਸਾਰੀ ਦੁਨੀਆ ਤੇ ਰਾਜ ਕਰਦਾ ਹੈ, ਕਿੱਡੇ ਕਿੱਡੇ ਨੌਕਰ ਚਾਕਰ ਤੇਰੇ ਅੱਗੇ ਹੱਥ ਬੰਨੀ ਖਲੋਤੇ ਨੇ, ਆ ਦੇਖ ਲੈ ਗੁਰੂ ਰਾਮਦਾਸ ਦੀਆਂ ਰਹਿਮਤਾਂ ਤੇਰੇ ਕੋਲ ਅੱਜ ਤੱਕ ਨਹੀਂ ਮੁੱਕੀਆਂ, ਅੱਜ ਤੱਕ ਨਹੀਂ ਮੁੱਕੀਆਂ, ਪਤਾ ਨਹੀਂ ਕਿੰਨਾ ਕੁ ਚਿਰ ਤੂੰ ਖਾਣੀਆਂ ਨੇ, ਕਿੰਨਾ ਕੁ ਹੋਰ ਸੁੱਖ ਭੋਗਣਾ ਹੈ, ਕੌਣ ਜਾਣੇ ਗੁਣ ਤੇਰੇ ਚਰਨਾਂ ਤੇ ਡਿੱਗ ਪਿਆ ਤੇਰੀ ਹੋ ਗਿਆ ਅੱਜ ਬਹਾਦਰ ਸ਼ਾਹ ਹੈ ਸਤਿਗੁਰੂ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ, ਤੇਰੀਆਂ ਰਹਿਮਤਾਂ ਨੂੰ ਕੋਈ ਨਹੀਂ ਜਾਣ ਸਕਦਾ। ਸੋ ਸਤਸੰਗੀਓ, ਬਖਸ਼ਿਸ਼ ਹੋ ਰਹੀ ਹੈ, ਇਸੇ ਲਈ ਗੁਰਸਿੱਖ ਨੂੰ ਇਹ ਹੁਕਮ ਹੈ, ਤੂੰ ਪੁੰਨ ਦਾਨ ਕਰਦਾ ਰਿਹਾ, ਤੂੰ ਗਰੀਬ ਦੇ ਮੂੰਹ ਦੇ ਵਿੱਚ ਪਾਉਂਦਾ ਰਿਹਾ, ਜਿੱਥੇ ਧਨ ਕਮਾ ਕੇ ਆਪਣੇ ਬੱਚਿਆਂ ਦੇ ਮੁੱਖ ਪਾਉਂਦਾ ਹੈ ਨਾ, ਗਰੀਬ ਦੇ ਮੂੰਹ ਵਿੱਚ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਆਖ ਰਹੇ ਨੇ, ਗੋਲਕ ਰਾਖੇ ਨੈ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਦੀ ਭੋਗੇ ਨਰਕ ਹੈਗਾ। ਜਿਹੜਾ ਦਸਵੰਧ ਨਹੀਂ ਨਾ ਕੱਢਦਾ, ਉਹ ਜਿਉਂਦੇ ਜੀ ਵੀ ਨਰਕ ਭੋਗਦਾ ਹੈ, ਉਹਦਾ ਸਾਰਾ ਧਨ ਹਾਸਪੀਟਲਾਂ ਵਿੱਚ, ਕਚਹਿਰੀਆਂ ਵਿੱਚ, ਮੁਕੱਦਮਿਆਂ ਵਿੱਚ ਹੀ ਲੱਗ ਜਾਂਦਾ ਹੈ, ਭੋਗੇ ਨਰਕ ਹਜ਼ਾਰ, ਹਜ਼ਾਰਾਂ ਨਰਕ ਜਿਉਂਦੇ ਜੀ ਭੋਗਦਾ ਹੈ। ਨਹੀਂ ਬਈ, ਨੇਕ ਕਮਾਈ ਕਰਕੇ ਕਿਸੇ ਭੁੱਖੇ ਨੂੰ ਭੋਜਨ ਛਕਾ ਦਿਆ ਕਰ, ਕਿਸੇ ਤਨ ਦੇ ਨੰਗੇ ਨੂੰ ਕੱਪੜਾ ਪਹਿਨਾ ਦਿਆ ਕਰ, ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਿਆ ਕਰ, ਕਿਸੇ ਗਰੀਬ ਨੂੰ ਕਿਤਾਬਾਂ ਹੀ ਲੈ ਦਿਆ ਕਰ, ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਤੇ ਪੈਸੇ ਖਰਚ ਦਿਆ ਕਰ। ਗੁਰੂ ਘਰ ਵਿੱਚ ਧਨ ਦੀ ਲੋੜ ਹੈ, ਉੱਥੇ ਸੇਵਾ ਲਾ ਦਿਆ ਕਰ। ਦਸਵੰਧ ਕੱਢਣ ਦੇ ਕਈ ਤਰੀਕੇ ਨੇ, ਕਈ ਤਰੀਕੇ ਨੇ, ਪਰ ਜ਼ਰੂਰ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ। ਮਹੀਨੇ ਦੇ ਵਿੱਚ 30 ਦਿਨ ਨੇ, ਤੇ 2 ਦਿਨ ਦੀ ਕਮਾਈ ਲਾ ਦਿਆ ਕਰ ਗੁਰੂ ਲੇਖੇ, ਤੇ ਸਤਿਗੁਰੂ ਬਖਸ਼ਿਆਂ ਕਰੇਗਾ। ਬਾਬਾ ਨੰਦ ਸਿੰਘ ਦੀ ਬਖਸ਼ਿਸ਼ ਕਰਦੇ ਸਨ, ਔਖਾ ਵੇਲਾ ਆ ਜਾਵੇ ਨਾ ਤੇ ਕਦੀ ਵੀ ਦਸਵੰਧ ਨਹੀਂ ਰੋਕਣਾ ਚਾਹੀਦਾ। ਦੇਖੋ ਬਾਬਾ ਜੀ ਦੇ ਕਿਹੋ ਜਿਹੇ ਬਚਨ ਨੇ, ਔਖਾ ਵੇਲਾ ਆ ਜਾਵੇ ਕਦੀ ਵੀ ਦਸਵੰਧ ਨਾ ਰੋਕੋ, ਫਿਰ ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਕੌਣ ਜਾਣੇ ਗੁਣ ਤੇਰੇ, ਇਹ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ।

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦਿੰਦਾ ਹੈ, ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆਂ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕੁਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਜ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਵੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ, ਜੇ ਆਪਾਂ ਦਸਵੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੇ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਵੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ। ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦਿੰਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ। ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ ਤੇ ਅਸੀਸ ਦਿੰਦੇ ਰਹੋਗੇ ਸਤਿਗੁਰੂ,
बख्शिश कर इन्हां ते, इसी तरह तेरी गुरबाणी की सेवा घर घर विच तेरे शब्दां दी कैसटां पहुंचांदे रहन, सब दियां झोलियां गुरु रहमत नाल भरे ते कीर्तन समां समाप्त है, कोई नहीं जान सकदा तेरे गुणां नूं, कौन जाने गुण तेरे।